ਕੋਈ ਕਰਮ ਕਾਂਡਾਂ ਵਿੱਚ ਪਿਆ, ਕੋਈ ਜੋਗੀਆਂ ਦੇ ਪਿੱਛੇ ਪਿਆ, ਕੋਈ ਸਿੱਧਾਂ ਦੇ ਮਗਰ ਲੱਗਿਆ ਹੈ। ਪਰਮੇਸ਼ਵਰ ਦਾ ਨਾਮ ਸਾਰਿਆਂ ਨੂੰ ਵਿਸਰ ਗਿਆ ਸੀ।

ਕੋਠੜੀ ਵਿੱਚ ਆ ਬਾਲਕ ਜਨਮਿਆ, ਉਹ ਸਾਰੀ ਕੋਠੜੀ ਪ੍ਰਕਾਸ਼ਮਾਨ ਹੋ ਗਈ ਹੈ। ਔਰ ਜਿਵੇਂ ਹਜ਼ਾਰ

ਮੇਰੇ ਹੱਥਾਂ ਵਿੱਚ ਅਨੇਕ ਬਾਲਕ ਪੈਦਾ ਹੋਏ, ਲੇਕਿਨ ਇਹ ਤਾਂ ਕੋਈ ਅਨੋਖਾ ਹੀ ਬਾਲਕ ਹੈ। ਦਰਸ਼ਨ ਪਾ ਕੇ ਦੌਲਤਾਂ ਦਾ ਹੀ ਧਨ ਹੋ ਗਈ। ਸਤਿ ਸ੍ਰੀ ਬੋਲੋ ਸ੍ਰੀ ਵਧਾਈ ਦਿੱਤੀ ਸ। ਬਾਹਰ ਆਈ ਕੋਠੜੀ ਵਿੱਚੋਂ ਵਧਾਈ ਦਿੱਤੀ, ਮਹਿਤਾ ਜੀ ਵਧਾਇਓ।

ਆਪ ਇਕਾਂਤ ਵਿੱਚ ਇੱਕ ਬ੍ਰਿਖ ਦੇ ਥੱਲੇ ਬੈਠ ਕੇ ਤੇ ਔਰ ਜਿਹੜੀਆਂ ਗਾਈਆਂ ਮੱਝੀਆਂ ਸਨ ਉਹ ਇੱਕ ਖੇਤ ਵਿੱਚ ਵੜ ਗਈਆਂ।

ਤਾਂ ਹੈ ਨਾ ਉਹ ਮੈਂ ਜਪ ਰਿਹਾ ਹਾਂ। ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ। ਹੇ ਨਿਰੰਕਾਰ ਤੂੰ ਆਦ ਵਿੱਚ ਵੀ ਸੱਚ ਸੈਂ ਜੁਗਾਦ ਵਿੱਚ ਵੀ ਸੱਚ ਸੈਂ ਹੁਣ ਵੀ ਸੱਚ

की शोभा का नाही अंत, साथ की शोभा सदा बेअंत, साथ की शोभा।

Mana

ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਜਿਸ ਵੇਲੇ ਹਰਿਦੁਆਰ ਦੇ ਪੰਡਤਾਂ ਨੇ ਪ੍ਰਸ਼ਨ ਕੀਤਾ ਸੀ, ਸਾਹਿਬਾਂ ਨੇ ਜਲ ਪੱਛਮ ਵਾਲੇ ਪਾਸੇ ਦਿੱਤਾ, ਉਹਨਾਂ ਪ੍ਰਸ਼ਨ ਕੀਤਾ ਵੀ ਐਸਾ ਕਿਉਂ। ਸਾਹਿਬਾਂ ਨੇ ਸੂਰਜ ਨੂੰ ਪਾਣੀ ਦੇਣ, ਪਿੱਤਰਾਂ ਨੂੰ ਪਾਣੀ ਦੇਣ ਦਾ ਉਹਨਾਂ ਦਾ ਭਰਮ ਨਿਵਰਤ ਕੀਤਾ। ਕੁਝ ਸਮਝ ਆਈ, ਸਾਹਿਬਾਂ ਦੇ ਚਰਨੀ ਪੈ ਗਏ। ਕਹਿਣ ਲੱਗੇ, ਮਹਾਰਾਜ ਇਹ ਗਿਆਨ ਕਿਵੇਂ ਆਵੇ, ਹਿਰਦੇ ਵਿੱਚ ਇਹ ਸੋਝੀ ਕਿਵੇਂ ਬੈਠ ਜਾਵੇ। ਧੰਨ ਗੁਰੂ ਨਾਨਕ ਕਹਿਣ ਲੱਗੇ, ਅਮਲ ਨਾਲ ਗੁਰੂ ਦੇ ਉਪਦੇਸ਼ ਨਾਲ। ਕਹਿਣ ਲੱਗੇ, ਫਿਰ ਗੁਰੂ ਕਿਹਨੂੰ ਧਾਰੀਏ। ਸਾਹਿਬਾਂ ਨੇ ਗੁਰੂ ਦੇ ਤਿੰਨ ਰੂਪ ਦੱਸੇ ਸਨ। ਸਾਹਿਬ ਕਹਿਣ ਲੱਗੇ, ਇੱਕ ਤਾਂ ਹੁੰਦਾ ਪੰਡਿਤ ਗੁਰੂ, ਵਿਦਵਾਨ ਹੁੰਦਾ, ਸਿਆਣਾ ਹੁੰਦਾ, ਪੜ੍ਹਿਆ ਲਿਖਿਆ ਹੁੰਦਾ। ਪੰਡਿਤ ਦਾ ਮਤਲਬ ਸਕਾਲਰ ਹੁੰਦਾ। ਵਿਦਵਾਨ ਹੈ, ਕਰਨੀ ਕੋਈ ਨਹੀਂ, ਗੱਲਾਂ ਬੜੀਆਂ ਕਰ ਸਕਦਾ। ਐਸੇ ਬੰਦੇ ਕੋਲੋਂ ਵੀ ਕਿਸੇ ਵੇਲੇ ਜੀਵਨ ਜਾਚ ਮਿਲ ਜਾਂਦੀ, ਲੇਕਿਨ ਕਿਸੇ ਨੂੰ ਭੋਲੇ ਪਾ, ਹਰ ਕਿਸੇ ਨੂੰ ਐਸੇ ਬੰਦੇ ਕੋਲੋਂ ਪ੍ਰੇਰਨਾ ਨਹੀਂ ਮਿਲ ਸਕਦੀ। ਇਹ ਗੁਰੂ ਪੂਰਾ ਨਹੀਂ, ਅਧੂਰਾ ਹੈ। ਜੋ ਵਿਦਵਾਨ ਤਾਂ ਹੈ, ਕਰਨੀ ਨਹੀਂ, ਇਹ ਪੰਡਿਤ ਗੁਰੂ ਹੈ। ਕਿ ਮਹਾਰਾਜ ਦੂਜਾ ਗੁਰੂ ਕਿਹੜਾ ਹੈ, ਹੋਰ ਕਿਹੜਾ ਗੁਰੂ ਹੈ? ਧੰਨ ਗੁਰੂ ਨਾਨਕ ਕਹਿਣ ਲੱਗੇ, ਦੂਜਾ ਹੁੰਦੇ ਨੇ ਅਵਧੂਤ ਗੁਰੂ, ਜਿਹਦੇ ਕੋਲ ਕਰਨੀ ਤਾਂ ਹੈ, ਕਹਿਣ ਜੋਗਾ ਕੁਛ ਨਹੀਂ, ਕਹਿਣਾ ਆਉਂਦਾ ਹੀ ਨਹੀਂ। ਜਾਂ ਐਸਾ ਵੀ ਹੈ, ਕੁਝ ਲੋਕ ਐਸੇ ਵੀ ਹੋਏ ਨੇ, ਭਜਨ ਬੰਦਗੀ ਕਰਕੇ ਜੋ ਕੁਝ ਪੱਲੇ ਪੈ ਗਿਆ ਉਹਨੂੰ ਲੈ ਕੇ ਬਹਿ ਜਾਂਦੇ, ਕਹਿੰਦੇ ਨੇ ਦੱਸਿਆ ਪਤਾ ਨਹੀਂ ਕੁਝ ਨਿਕਲ ਜਾਏਗਾ। ਗੁਰਮਤਿ ਚ ਦੀ ਥਾਂ ਕੋਈ ਨਹੀਂ। ਗੁਰਮਤਿ ਤਾਂ ਕਹਿੰਦੀ ਹੈ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਾ ਨਾਮ ਜਪਾਵੋ। ਸਾਹਿਬ ਕਹਿਣ ਕੇ, ਕੁਝ ਅਵਧੂਤ ਗੁਰੂ ਹੁੰਦੇ ਨੇ, ਭਜਨ ਤਾਂ ਬੜਾ ਕਰਦੇ, ਭਗਤੀ ਤਾਂ ਬੜੀ ਹੈ, ਕਹਿਣ ਜੋਗੇ ਕੁਛ ਨਹੀਂ। ਜਾਂ ਤਾਂ ਗੁਪਤ ਹੋ ਗਏ ਨੇ, ਗੁੰਮ ਹੋ ਗਏ ਨੇ, ਤੇ ਜਾਂ ਕਹਿਣ ਦਾ ਚੱਜ ਨਹੀਂ ਆਉਂਦਾ। ਇਹ ਵੀ ਅਧੂਰਾ ਗੁਰੂ ਹੈ। ਇਹਦੇ ਵੱਲ ਵੇਖ ਕੇ ਕਿਸੇ ਨੂੰ ਆਪਣੇ ਆਪ ਪ੍ਰੇਰਨਾ ਮਿਲ ਜਾਏ, ਸ਼ੌਕ ਆ ਜਾਵੇ ਕਿ ਜਿਹੜੀ ਮਸਤੀ ਇਹਦੇ ਨੇਤਰਾਂ ਵਿੱਚ ਕਦੇ ਮੈਨੂੰ ਵੀ ਮਿਲ ਜਾਵੇ, ਜੋ ਮੌਜ ਇਸ ਨੂੰ ਪ੍ਰਾਪਤ ਹੈ ਕਦੇ ਮੇਰੇ ਹਿਰਦੇ ਵਿੱਚ ਵੀ ਟਿਕ ਜਾਵੇ। ਵੇਖਾ ਵੇਖੀ ਕਿਸੇ ਨੂੰ ਸ਼ੌਕ ਆ ਜਾਵੇ ਤੇ ਗੱਲ ਵੱਖਰੀ, ਉਹ ਦੱਸਣ ਜੋਗਾ ਕੁਝ ਨਹੀਂ। ਕਹਿਣ ਲੱਗੇ, ਮਹਾਰਾਜ ਉਹ ਵੀ ਅਧੂਰਾ ਗੁਰੂ, ਉਹ ਵੀ ਅਧੂਰਾ ਗੁਰੂ, ਫਿਰ ਪੂਰਾ ਗੁਰੂ ਕਿਹੜਾ ਹੋਇਆ? ਸਾਨੂੰ ਗੁਰੂ ਨਾਨਕ ਕਹਿਣ ਲੱਗੇ, ਪੂਰਾ ਗੁਰੂ ਉਹ ਹੈ ਜੋ ਆਪ ਕਰਨਾ ਜਾਣਦਾ ਹੈ, ਦੂਜੇ ਨੂੰ ਕਰਾਉਣਾ ਜਾਣਦਾ, ਜੋ ਆਪ ਕਮਾਉਂਦਾ ਹੈ ਦੂਜੇ ਨੂੰ ਕਹਿ ਸਕਦਾ। ਚਰਨੀ ਪੈ ਗਿਆ, ਕਹਿਣ ਲੱਗੇ, ਮਹਾਰਾਜ ਫਿਰ ਇਹ ਤਾਂ ਤੁਸੀਂ ਕਰੋ ਬਖਸ਼ਿਸ਼।

ਜਦੋਂ ਮਰਦਮਸ਼ੁਮਾਰੀਆਂ ਹੁੰਦੀਆਂ, ਜਦੋਂ ਗਿਣਤੀਆਂ ਹੁੰਦੀਆਂ ਨੇ, ਬਕਾਇਦਾ ਕਾਲਮ ਬਣਿਆ ਧਰਮ ਕੀ ਹੈ ਸਿੱਖ। ਬੜੀ ਸ਼ਾਨ ਨਾਲ ਕਹਾਉਣੇ ਸਿੱਖ ਕਹਾ ਲੈਂਦੇ, ਪਰ ਸਾਹਿਬ ਕਹਿੰਦੇ ਨੇ ਨੇ ਕਹਾਉਣ ਦੀ ਗੱਲ ਨਾ ਕਰੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਅਖਾਉਂਦਾ ਹੈ ਮੈਂ ਸਿੱਖ ਹਾਂ, ਉਹਦੇ ਤੇ ਇੱਕ ਫਰਜ਼ ਆਇਦ ਹੋ ਜਾਂਦਾ ਹੈ ਕਿ ਉਹ ਮੁਕੰਮਲ ਕਮਾਈ ਵਾਲਾ ਹੋਵੇ, ਪੂਰਨ ਕਮਾਈ ਵਾਲਾ ਹੋਵੇ, ਤੇ ਨਾ ਕੇਵਲ ਆਪ ਪੂਰਨ ਕਮਾਈ ਵਾਲਾ ਹੋਵੇ ਬਲਕਿ ਦੂਜਿਆਂ ਨੂੰ ਕਮਾਈ ਦੀ ਜਾਚ ਦੱਸਣ ਜੋਗਾ ਵੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸਾਂ, ਉਹਨਾਂ ਦੀ ਪੌੜੀ ਹੈ, ਗੁਰਸਿੱਖਾਂ ਸ਼ਾਬਾਸ ਜਨਮ ਸਵਾਰੇ। ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਆਪਣਾ ਜੀਵਨ ਸਫਲਾ ਕੀਤਾ ਗੁਰਸਿੱਖੀ ਦੇ ਮਾਰਗ ਤੇ ਚੱਲ ਕੇ। ਗੁਰਸਿੱਖਾਂ ਰਹਿ ਰਾਸ ਗੁਰੂ ਪਿਆਰਿਆ, ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਹੈ, ਗੁਰੂ ਕੀ ਗੱਲ ਸੁਣੀਏ, ਗੁਰੂ ਕਾ ਉਪਦੇਸ਼ ਸਰਵਣ ਕੀਤਾ ਹੈ, ਗੁਰੂ ਨਾਲ ਸਾਂਝ ਪਾਈਏ, ਉਹਨਾਂ ਦਾ ਰਸਤਾ ਬੜਾ ਸੱਚਾ, ਉਹਨਾਂ ਦਾ ਮਾਰਗ ਬਿਲਕੁਲ ਠੀਕ ਹੈ, ਰਾਹ ਰਾਸ ਤੇ ਚੱਲੇ ਨੇ। ਗੁਰਸਿੱਖਾਂ ਰਹਿ ਰਾਸ ਗੁਰੂ ਪਿਆਰੇ ਆ, ਇੱਥੇ ਵੀ ਭਾਈ ਸਾਹਿਬ ਕਹਿੰਦੇ, ਸਾਹਿਬ ਕਹਿੰਦੇ ਨੇ ਐਸੇ ਲੋਕ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹੋਏ ਪਾਪੀਆਂ ਨੂੰ ਪਾਰ ਉਤਾਰਨ ਜੋਗੇ ਹੋ ਜਾਂਦੇ, ਪਾਪੀਆਂ ਨੂੰ ਪਤਤਾ ਨੂੰ ਪਵਿੱਤਰ ਕਰਕੇ ਆਪਣੇ ਮਾਰਗ ਤੇ ਲਾਉਣ ਜੋਗੇ ਹੋ ਜਾਂਦੇ। ਤੇ ਜਿਹੜੇ ਇਤਨੇ ਜੋਗੇ ਹੋ ਜਾਣ, ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ,

ਕੀ ਰਹੇ ਉਹਨਾਂ ਰਸਤਿਆਂ ਤੇ ਪੈਦਲ ਚੱਲਣ ਵਾਲਿਆਂ ਦੇ ਚਰਨਾਂ ਨਾਲ ਮੇਰਾ ਪਿਆਰ ਬਣਿਆ ਰਹੇ ਮੇਰੀ ਲਿਵ ਲੱਗੀ ਰਹੇ ਦਇਆ ਕੇ ਦਇਆਲ ਮੋਹ ਪਤਿਤ ਉਧਾਰੀਏ ਤਾਂ ਕਿ ਉਹਨਾਂ ਦੇ ਚਰਨਾਂ ਦੀ ਖਾਕ ਪ੍ਰਾਪਤ ਕਰਕੇ ਮੇਰੇ ਸਰੀਰ ਦੀ ਖਾਕ ਉਹਨਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਮੈਂ ਪਾਪੀ ਪਾਰ ਉਤਰ ਜਾ ਮੇਰਾ ਪਾਪੀ ਦਾ ਵੀ ਉਧਾਰ ਹੋ ਜਾ ਕੈਸੀ ਪਿਆਰੀ ਜੀਵਨ ਜਾਚ ਹੈ ਉੱਤਮ ਕਰੇ ਭਲਕੇ ਪ੍ਰਭਾਤੀ ਅੰਮ੍ਰਿਤ ਵੇਲੇ ਉੱਠੇ ਉੱਦਮ ਕਰੇ ਆਲਸੀ ਨਾ ਰਹਿ ਜਾਵੇ ਕਿਉਂਕਿ ਆਲਸੀ ਦਾ ਨਿਰਾ ਰੋਗੀ ਕਿਸੇ ਪਾਸੇ ਵੀ ਕਾਮਯਾਬ ਨਹੀਂ ਹੋ ਸਕਦਾ ਗੁਰਸਿੱਖ ਜੀਵਨ ਦੇ ਹਰ ਮੈਦਾਨ ਵਿੱਚ ਸਫਲਤਾ ਨੂੰ ਪ੍ਰਾਪਤ ਕਰਨ ਵਾਸਤੇ ਉੱਦਮ ਕਰਦਾ ਔਰ ਮਹਾਰਾਜ ਦੇ ਪਾਵਨ ਬਾਣੀ ਚ ਸੁਚੇਤ ਕਰਾਇਆ ਉੱਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪੁੰਜ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਉੱਦਮ ਕਰਕੇ ਜੀ ਉੱਦਮ ਕਰਕੇ ਕਮਾਈ ਵੀ ਕਰ ਤੇ ਧਿਆਨ ਕਰਕੇ ਭਗਤੀ ਕਰਕੇ ਪ੍ਰਭੂ ਦੇ ਨਾਲ ਸਾਂਝ ਵੀ ਪਾ ਲੈ ਇੱਧਰ ਵੀ ਮਿਲਾਪ ਕਰ ਲੈ ਇਸ ਤਰ੍ਹਾਂ ਤੇਰਾ ਜੀਵਨ ਇੱਕ ਚੈਨ ਵਾਲਾ ਸੁੱਖ ਵਾਲਾ ਨਿਸ਼ਚਿੰਤੀ ਵਾਲਾ ਹੋ ਜਾਏ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਸਰੀਰ ਕਰਕੇ ਵੀ ਸ਼ੁੱਧ ਹੋ ਤੇ ਜਿੱਥੇ ਬਾਣੀ ਦਾ ਅੰਮ੍ਰਿਤ ਵਰਸਦਾ ਹੋ ਉਸ ਸਤਸੰਗਤ ਦੇ ਅੰਮ੍ਰਿਤ ਸਰੋਵਰ ਵਿੱਚ ਆ ਕੇ ਮਨ ਨੂੰ ਵੀ ਡੁੱਬੀਆਂ ਲਵਾ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਤੇ ਗੁਰੂ ਦਾ ਉਪਦੇਸ਼ ਸਰਵਣ ਕਰੇ ਉਸ ਦੇ ਅਨੁਸਾਰ ਹੀ ਉਤਰਗੇ ਵਾਹਿਗੁਰੂ ਨਾਮ ਸਿਮਰਨ ਕਰੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਦਕਾਮ ਅੰਮ੍ਰਿਤ ਛਕਣਿਆ ਨਾ ਪੰਜਾਂ ਪਿਆਰਿਆਂ ਉਹ ਜਿਸਲੇ ਕਹਿੰਦੇ ਨੇ ਗੁਰਸਿੱਖਾ ਅੱਜ ਤੋਂ ਤੇਰਾ ਜਨਮ ਗੁਰੂ ਨਾਨਕ ਦੇ ਘਰ ਵਿੱਚ ਹੋਇਆ ਕਲਗੀਧਰ ਪਾਤਸ਼ਾਹ ਦੇ ਘਰ ਚ ਹੋਇਆ ਤੇਰਾ ਪਿਤਾ ਗੁਰੂ ਕਲਗੀਧਰ ਤੇਰੀ ਮਾਤਾ ਸਾਹਿਬ ਕੌਰ ਤੇਰਾ ਜਨਮ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਤੋਂ ਆਨੰਦਪੁਰ ਸਾਹਿਬ ਦਾ ਰਹੀ ਚੱਲ ਭਾਵੇਂ ਜਿੱਥੇ ਤੇਰਾ ਦਿਲ ਕਰਦਾ ਕਿਸ ਨਗਰ ਚ ਰਹੋ ਤੇਰੀ ਸਾਂਝ ਆਨੰਦਪੁਰ ਵਾਲੇ ਨਾਲ ਬਣੀ ਹੋ ਬਲਕਿ ਤੇਰਾ ਹਿਰਦਾ ਉਸ ਆਨੰਦ ਦੇ ਨਗਰ ਦਾ ਵਾਸੀ ਹੋਵੇ ਜਿਸ ਨੂੰ ਕਿਹਾ ਗਿਆ ਬੇਗਮਪੁਰਾ ਸ਼ਹਿਰ ਕੋ ਨਾਉ ਤੂੰ ਖਾਂਦੋ ਨਹੀਂ ਤੇ ਠਾਉ ਤੇਰੀ ਮਾਨਸਿਕ ਅਵਸਥਾ ਆਨੰਦ ਵਾਲੀ ਹੋ ਤੂੰ ਉਸ ਦੇ ਉਸ ਆਨੰਦ ਵਾਲੀ ਨਗਰੀ ਦਾ ਵੀ ਵਾਸੀ ਹੋਵੇ ਜਿੱਥੇ ਭਗਤਾਂ ਦਾ ਵਾਸਾ ਹੁੰਦਾ ਸੰਤਾਂ ਦਾ ਵਾਸਾ ਹੁੰਦਾ ਉਸ ਆਤਮਕ ਅਵਸਥਾ ਦੀ ਉੱਚਤਾ ਨੂੰ ਤੂੰ ਪ੍ਰਾਪਤ ਹੋ ਉੱਥੇ ਨਾਲ ਇਹ ਵੀ ਕਹਿੰਦੇ ਗੁਰਮੁਖ ਤੇਰੇ ਤੇ ਅੱਜ ਤੋਂ ਇਹ ਪਾਬੰਦੀ ਆਇਦ ਹੋ ਗਈ ਇਹ ਗੱਲ ਸਮਝ ਲੈਣਾ ਜਿਹੜਾ ਬੰਦਾ ਪਾਬੰਦੀਆਂ ਅੰਦਰ ਨਹੀਂ ਜੀਂਦਾ ਉਹ ਆਪ ਉਧਰਾ ਡਿਸਿਪਲਨ ਨੂੰ ਨਾ ਧਾਰਨ ਕਰਨਾ ਘਰਾਂ ਦਾ ਡਿਸਿਪਲਨ ਹੈ ਸਕੂਲਾਂ ਕਾਲਜਾਂ ਦਾ ਡਿਸਿਪਲਨ ਹੈ ਫੌਜਾਂ ਦਾ ਡਿਸਿਪਲਨ ਹੈ ਬਾਜ਼ਾਰਾਂ ਕਾਰੋਬਾਰਾਂ ਦਾ ਵੀ ਆਪਣੀ ਕਿਸਮ ਦਾ ਇੱਕ ਡਿਸਿਪਲਨ ਹੈ ਉਸ ਡਿਸਿਪਲਨ ਤੋਂ ਬਾਹਰ ਜਾਓ ਕਾਨੂੰਨ ਆਗਿਆ ਨਹੀਂ ਦਿੰਦਾ ਧਰਮ ਦੇ ਸੰਬੰਧ ਚ ਐਸਾ ਲੋਕਾਂ ਨੇ ਸਮਝ ਲਿਆ ਜੋ ਮਰਜ਼ੀ ਕਰੋ ਐਸੀ ਗੱਲ ਨਹੀਂ ਚੱਲੀ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ ਉਹ ਸਿੱਖੀ ਦੇ ਡਿਸਿਪਲਨ ਚ ਚੱਲੇ ਗੁਰ ਸਿੱਖੀ ਦੇ ਜੋ ਨੇਮ ਨੇ ਔਰ ਉਹ ਨੇਮ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਪਤਾ ਹੈ ਪੰਜ ਪਿਆਰੇ ਹੁਕਮ ਦੇਣਗੇ ਅੱਜ ਤੋਂ ਤੂੰ ਪੰਜਾਂ ਕਕਾਰਾਂ ਦਾ ਰਹਿ ਧਾਰ ਨਹੀਂ ਹੋਣਾ ਇਹਨਾਂ ਪੰਜਾਂ ਕਕਾਰਾਂ ਦੀ ਹੱਦ ਤੋਂ ਬਾਹਰ ਨਹੀਂ ਜਾਣਾ ਇਸ ਡਿਸਿਪਲਨ ਤੋਂ ਬਾਹਰ ਨਹੀਂ ਜਾਣਾ ਔਰ ਚਾਰ ਬੱਜਰ ਕੁਰਹਿਤਾਂ ਦੀ ਉਸ ਲਕੀਰ ਤੋਂ ਵੀ ਬਾਹਰ ਨਹੀਂ ਜਾਣਾ ਚਾਰ ਬੱਜਰ ਕੁਰਹਿਤਾਂ ਤੋਂ ਬਚ ਕੇ ਰਹਿਣਾ ਪੰਜੇ ਰਹਿਤਾਂ ਨੂੰ ਪੂਰੀ ਤਰ੍ਹਾਂ ਧਾਰਨ ਕਰਨਾ ਨਾ ਕੇਵਲ ਇਹ ਬਲਕਿ ਇਮਾਨਦਾਰੀ ਨਾਲ ਧਰਮ ਦੀ ਕਿਰਤ ਕਰਕੇ ਕਮਾਉਣਾ ਹੈ ਗੁਰੂ ਦਸਵੰਧ ਦੇਣਾ ਹੈ ਪਰ ਉਪਕਾਰ ਹਿੱਤ ਜੂਝਦੇ ਰਹਿਣਾ ਹੈ ਆਪਣੇ ਅੰਦਰੋਂ ਉੱਠਦੇ ਵਿਕਾਰਾਂ ਨਾਲ ਜੂਝਦੇ ਰਹਿਣਾ ਹੈ ਉਹ ਜਿਹੜੀ ਤੁੱਕ ਆਪਾਂ ਪੜ੍ਹਨੇ ਰਹਿਤ ਨਾਮ ਹੈ ਖਾਲਸਾ ਸੋਏ ਜੋ ਚੜ੍ਹੇ ਤੁਰੰਗ ਖਾਲਸਾ ਸੋਏ ਕਰੇ ਨਿਤ ਜੰਗ ਬੰਦਾ ਸੋਚਦਾ ਹੈ ਵੀ ਉਹ ਤਾਂ ਸਮਾਂ ਸੀ ਜਿਸਲੇ ਘੋੜਿਆਂ ਤੇ ਚੜ੍ਹ ਕੇ ਗੁਰੂ ਤੇ ਸਿੱਖ ਜੰਗ ਕਰਦੇ ਸਨ ਤੇ ਮਹਾਰਾਜ ਦੇ ਲਿਖਾਏ ਹੋਏ ਰਹਿਤਨਾਮੇ ਤਾਂ ਤ੍ਰੈਕਾਲ ਨੇ ਹੁਣ ਜੇ ਘੋੜੇ ਨਹੀਂ ਤੇ ਜੰਗ ਨਹੀਂ ਤੇ ਫਿਰ ਦਾ ਮਤਲਬ ਹੈ ਸਿੱਖ ਕੀ ਕਰੇ ਜੇ ਨਹੀਂ ਕਰਦਾ ਘੋੜੇ ਤੇ ਨਹੀਂ ਚੜ੍ਹਦਾ ਜੰਗ ਨਹੀਂ ਕਰਦਾ ਤੇ ਫਿਰ ਸਿੱਖ ਤਾਂ ਬੇਕਾਰ ਹੋ ਗਿਆ ਸਿੱਖ ਸਿੱਖ ਨਾ ਰਿਹਾ ਐਸੀ ਗੱਲ ਨਹੀਂ ਹੈ ਉਹ ਜੰਗ ਬਾਹਰਲੀ ਹੈ ਬੁਰਾਈ ਨਾਲ ਜੰਗ ਹੈ ਲੇਕਿਨ ਬੁਰਾਈ ਤਾਂ ਅੰਦਰ ਵੀ ਚੱਲਦੀ ਪਈ ਜਿਸਨੇ ਬੰਦਾ ਇਧਰੋਂ ਬਾਹਰੋਂ ਵਿਹਲਾ ਹੋਵੇ ਸਾਹਿਬ ਕਲਗੀਧਰ ਪਾਤਸ਼ਾਹ ਕੋਲ ਸਿੱਖਾਂ ਨੇ ਸਵਾਲ ਕੀਤਾ ਸੀ ਮਹਾਰਾਜ ਹੁਣ ਤਾਂ ਕੋਈ ਲੜਾਈ ਝਗੜਾ ਜੰਗ ਕੋਈ ਨਹੀਂ ਰਹਿ ਗਿਆ ਕੀ ਕਰੀਏ ਅੱਜ ਕੱਲ੍ਹ ਕੀ ਕਰਿਆ ਕਰੀਏ ਸਾਹਿਬ ਕਹਿਣ ਲੱਗੇ ਯੁੱਧ ਜਾਰੀ ਰੱਖੋ ਹੈਰਾਨ ਹੋ ਗਏ ਕਹਿਣ ਲੱਗੇ ਮਹਾਰਾਜ ਹੁਣ ਆਪਸ ਚ ਲੜੀਏ ਯੁੱਧ ਕਿਹਦੇ ਨਾਲ ਜਾਰੀ ਰੱਖੀਏ ਲੜਨ ਵਾਲਾ ਦੁਸ਼ਮਣ ਹੀ ਕੋਈ ਨੀ ਸਾਰੇ ਭਗੌੜੇ ਹੋ ਗਏ ਛੱਡ ਗਏ ਭੱਜ ਗਏ ਹੁਣ ਕਿਹਦੇ ਨਾਲ ਲੜੀਏ ਯੁੱਧ ਜਾਰੀ ਰੱਖੀਏ ਕੈਸਾ ਯੁੱਧ ਵੈਸੇ ਮਹਾਰਾਜ ਨੇ ਇਹ ਵੀ ਰੋਜ਼ਾਨਾ ਦੇ ਨਿਤਨੇਮ ਚ ਸ਼ਾਮਲ ਕੀਤਾ ਸੀ ਨੇਜ਼ਾਬਾਜ਼ੀਆਂ ਕਰੋ ਤਲਵਾਰਬਾਜ਼ੀਆਂ ਕਰੋ ਸਰੀਰ ਦੀ ਕਸਰਤ ਵੀ ਕਰੋ ਸ਼ਸਤਰ ਧਾਰਨੀ ਹੋ ਕੇ ਸ਼ਸਤਰ ਦੀ ਵਿਦਿਆ ਦੇ ਪ੍ਰਵੀਨ ਹੋਣ ਦਾ ਯਤਨ ਵੀ ਜਾਰੀ ਰੱਖੋ ਲੇਕਿਨ ਇੱਥੇ ਜਿਸਨੇ ਮਹਾਰਾਜ ਨੇ ਕਿਹਾ ਯੁੱਧ ਜਾਰੀ ਰੱਖੋ ਮਹਾਰਾਜ ਕਿਹਦੇ ਨਾਲ ਲੜੀਏ
धन जियो तेह को जग मैं मुख ते अर चित मैं युद्ध विचारे। बारला युद्ध भी चित दा युद्ध भी वो केड़ा युद्ध है? महाराज कहन लगे अंदर तुहाड़े ते थोड़ियां धारां पैंदियां ने, कदे काम हमला करदा है, कदे क्रोध, कदे लोभ मोह हंकार, इन्हां नाल अंदरों ओ ज्ञान है की बढ़नी मनो हाथ ले कातरता कुतवार मुहारे। ज्ञान दा शस्त्र लैके अंदर दी बुराई नूं वढ़दे चले जाओ, अंदर दी भी सफाई जारी रखो, युद्ध अंदर भी चल सकदा। खालसा सोए जो चढ़े तुरंग, जो मन दे घोड़े ते सवारी करे, मन नूं काबू च रखे, डिसिपलिन च रखे, सिक्खी दे डिसिपलिन च रखे मन नूं। शरीर दा डिसिपलिन है कि रहतां दा धारनी होवे, ग्रहतां तों बचिया होवे। मन दा डिसिपलिन यह है कि काम क्रोध लोभ मोह हंकार दे काबू ना, इस घोड़े नूं लगाम पा के बाणी अनुसार खालसा सोए करे नित जंग बुराइयां नाल। अंदर भी बुराइयां नाल जंग करे, बाहर भी जंग करे। साहब कहंदे ने ऐसा गुरु का सिख उपदेश गुरु हर हर जप जापे, सब किल विख पाप दोख लह जावे। किसने गुरु के बचना अनुसार एक डिसिप्लिन च जीवन बतीत करेगा ना, पाप धोते जाणगे, दोष खत्म हो जाणगे। दोख कहंदे ने दोष नूं, दोष खत्म हो जाणगे, जीवन चो बुराइयां निकल जाणगे। जो सास गिरास ते आए मेरा हर हर, स्वास अंदर आवे स्वास बाहर जावे, ਇਹਦੇ ਨਾਲ ਵਾਹਿਗੁਰੂ ਸਿਮਰਨ ਜੁੜਿਆ ਹੋ। ਆਮ ਤੌਰ ਤੇ ਐਸਾ ਵੀ ਕਰਦੇ ਨੇ, ਸਵਾਸ ਅੰਦਰ ਜਾਵੇ ਤੇ ਵਾਹ ਕਹਿੰਦੇ, ਸਵਾਸ ਬਾਹਰ ਜਾਵੇ ਤੇ ਗੁਰੂ ਕਹਿੰਦੇ। ਸਹਿਜ ਅਵਸਥਾ ਵਿੱਚ ਇਸ ਤਰ੍ਹਾਂ ਜਪਦੇ ਫਿਰਦੇ ਚਲੇ ਜਾਂਦੇ ਨੇ, ਕਈ ਕਦਮ ਕਦਮ ਜਪਦੇ ਨੇ, ਕਈ ਕਾਰੋਬਾਰ ਕਰਦਿਆਂ ਹੋਇਆ ਕੋਈ ਵੀ ਹਰਕਤ ਕੋਈ ਤਾਲ ਮਿਲ ਜਾਵੇ ਉਸਦੇ ਨਾਲ ਵਾਹਿਗੁਰੂ ਸਿਮਰਨ ਦਾ ਯਤਨ ਕਰਦੇ ਨੇ। ਲੇਕਿਨ ਕਈ ਵਾਰੀ ਐਸਾ ਵੀ ਹੁੰਦਾ ਹੈ ਸਹਿਜ ਅਵਸਥਾ ਵਿੱਚ ਸਿਮਰਨ ਕਰਦਿਆਂ ਕਰਦਿਆਂ ਮਨ ਦੀ ਸਥਿਰਤਾ ਪ੍ਰਾਪਤ ਨਹੀਂ ਹੁੰਦੀ, ਮਨ ਟਿਕਦਾ ਨਹੀਂ, ਉਹਦੇ ਵਾਸਤੇ ਕਈ ਵਾਰੀ ਮਨ ਨਾਲ ਜੂਝਣਾ ਵੀ ਪੈਂਦਾ। ਉਹਦੇ ਵਿੱਚ ਐਸਾ ਵੀ ਕੀਤਾ ਗਿਆ, ਗੁਰਮੁਖ ਗੁਰਸਿੱਖ ਜ਼ੋਰ ਲਾ ਕੇ ਵੀ ਸਿਮਰਨ ਕਰਦੇ ਨੇ, ਸਾਹ ਦੀ ਚਾਲ ਤੇਜ਼ ਕਰ ਦਿੰਦੇ, ਕਾਹਲੀ ਕਾਹਲੀ ਸਾਹ ਲੈਂਦੇ ਨੇ ਤੇ ਅੰਦਰ ਸਾਹ ਜਾਂਦਿਆਂ ਵਾਹੇ ਬਾਹਰ ਸਾਹ ਜਾਂਦਿਆਂ ਗੁਰੂ ਕਹਿ ਕੇ ਉਹ ਆਪਣੇ ਆਪ ਨੂੰ ਤਾਣ ਲੈਂਦੇ ਨੇ। ਬਿਲਕੁਲ ਤਣ ਕੇ ਜਿਸਲੇ ਸਿਮਰਨ ਕਰਦੇ ਨੇ ਉਹ ਸਿਮਰਨ ਦਾ ਪ੍ਰਭਾਵ ਨਾਭੀ ਤੋਂ ਲੈ ਕੇ ਸੀਸ ਦੀ ਚੋਟੀ ਤੱਕ ਹੁੰਦਾ ਚਲਾ ਜਾਂਦਾ ਹੈ। ਮਨੁੱਖ ਨੂੰ ਚਰਨਾਟਾਂ ਛਿੜਦੀਆਂ ਨੇ, ਰਸ ਆਉਂਦਾ ਹੈ, ਆਨੰਦ ਆਉਂਦਾ ਹੈ ਤੇ ਫਿਰ ਸੁਭਾਅ ਬਣ ਜਾਂਦਾ, ਫਿਰ ਤੁਰਦਾ ਫਿਰਦਾ ਕਾਰੋਬਾਰ ਕਰਦਾ, ਇਹਦੇ ਸਵਾਸਾਂ ਵਿੱਚੋਂ ਵਾਹਿਗੁਰੂ ਸਿਮਰਨ ਦੀ ਖੁਸ਼ਬੂ ਆਉਂਦੀ ਚਲੀ ਜਾਂਦੀ। ਉਹਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾਮ। ਇਹਦਾ ਕੰਮ ਹੀ ਹੋ ਜਾਂਦਾ, ਉੱਠਦਿਆਂ ਬਹਿੰਦਿਆਂ ਸੁੱਤਿਆਂ ਵੀ ਇਹਦੇ ਸਵਾਸਾਂ ਵਿੱਚ ਸਿਮਰਨ ਦੀ ਲੜੀ ਬਣ ਜਾਂਦੀ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਇਹੋ ਜਿਹਾ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ, ਝੋਲੀ ਅੱਡ ਦੇਵੇ, ਮੱਥਾ ਟੇਕ ਦੇਵੇ, ਦੁਰਮਤ ਤਿਆਗ ਦੇਵੇ, ਗੁਰਮਤ ਲੈ ਲਵੇ, ਡਿਸਿਪਲਿਨ ਚ ਆ ਜਾਵੇ, ਉਹ ਦਇਆ ਦਾ ਪਾਤਰ ਬਣੇਗਾ। ਜਿਸ ਦੇ ਸਾਹਿਬ ਦੀ ਰਹਿਮਤ ਹੋ ਜਾਵੇ ਫਿਰ ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਗੁਰੂ ਕਾ ਉਪਦੇਸ਼ ਉਹ ਸੁਣਦਾ ਹੈ, ਗੁਰੂ ਉਪਦੇਸ਼ ਉਸ ਨੂੰ ਸੁਣਾਉਂਦਾ ਹੈ। ਉਹ ਬੰਦਾ ਉਪਦੇਸ਼ ਲੈ ਕੇ ਉਪਦੇਸ਼ ਦੇਣ ਜੋਗਾ ਵੀ ਹੋ ਜਾਂਦਾ, ਆਪ ਵੀ ਜਪਦਾ ਹੈ, ਹੋਰਾਂ ਨੂੰ ਵੀ ਜਪਾਉਂਦਾ। ਸਾਹਿਬ ਉਹਨਾਂ ਦੀ ਗੱਲ ਕਰਦੇ, ਸੋ ਗੁਰਸਿੱਖ ਧਨ ਧਨ ਹੈ ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਗੁਰ ਸਤਿਗੁਰ ਨਾਮ ਦਿੜਾਇਆ ਤਿਨ ਹੋਮੇ ਕੁਬਦਾ ਪੰਨੀ, ਬਿਨ ਹਰ ਨਾਵੇ ਕੋ ਮਿੱਤਰ ਨਾਹੀ, ਵਿਚਾਰ ਡਿੱਠਾ ਹਰ ਜਨੀ। ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ, ਜਿਹੜੇ ਨਾਮ ਨਾਲ ਰੱਜੇ ਨੇ, ਸੰਤੁਸ਼ਟ ਹੋਏ ਨੇ ਨਾਮ ਨਾਲ, ਜਿਨ੍ਹਾਂ ਦਾ ਮਨ ਭਿੱਜ ਗਿਆ, ਤਿਨ ਸਤਿਗੁਰ ਕੀ ਗੱਲ ਮੰਨੀ। ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜ੍ਹੀ ਚਵੰਗਣ ਮੰਨੀ, ਉਹ ਚੜ੍ਹਦੀ ਕਲਾ ਚ ਜਾਂਦੇ, ਉਹਨਾਂ ਨੂੰ ਚਾਹ ਚੜ੍ਹਦੇ ਨੇ, ਖੇੜੇ ਚੜ੍ਹਦੇ ਨੇ, ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਂਦੀ, ਉਹ ਜ਼ਿੰਦਗੀ ਦੀਆਂ ਸਿਖਰਾਂ ਨੂੰ ਛੋਹਦੇ। ਬਲਕਿ ਮਹਾਰਾਜ ਨੇ ਪਾਵਨ ਬਾਣੀ ਜੈ ਸਭ ਕੀਤਾ, ਧਨ ਧਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ, ਧਨ ਧਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣਿਆ ਮਨ ਅਨੰਦ ਭਇਆ, ਧਨ ਧਨ ਸੋ ਗੁਰਸਿੱਖ ਕਹੀਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ, ਇਸ ਗੁਰਸਿੱਖ ਕੋ ਹੋ ਸਦਾ ਨਮਸਕਾਰੀ ਜੋ ਗੁਰ ਕੇ ਭਾਣੇ ਗੁਰਸਿੱਖ ਚਲੇ। ਜੋ ਗੁਰੂ ਕੀ ਰਜ਼ਾ ਚ ਚੱਲਦਾ, ਗੁਰੂ ਕੇ ਹੁਕਮ ਚ ਚੱਲਦਾ।

ਪਟਕਣਾ ਮੁੱਕ ਗਈ, ਥਕਾਵਟਾਂ ਥੱਕ ਗਈਆਂ। ਥਕਾਵਟ ਬੰਦੇ ਨੂੰ ਥਕਾਉਂਦੀ ਹੈ, ਸ਼ਰਮ ਪਟਕਣਾ ਬੰਦੇ ਨੂੰ ਥਕਾਉਂਦੀ। ਲੇਕਿਨ ਇੱਥੇ ਮਹਾਰਾਜ ਕਹਿੰਦੇ ਨੇ ਕਿ ਪਟਕਣਾ ਥੱਕ ਗਈ, ਥਕਾ ਦੇਣ ਵਾਲੀ ਗੱਲ ਥੱਕ ਗਈ, ਸ਼ਰਮ ਥਾਕਾ। ਪਰ ਇਹ ਉਹਨਾਂ ਦੀ ਗੱਲ ਹੈ ਜਿਹਨਾਂ ਨੂੰ ਸਾਹਿਬ ਨੇ ਆਪਣੀ ਬਾਣੀ ਦੇ ਲੜ ਲਾਇਆ, ਆਪਣਾ ਜਸ ਬਖਸ਼ਿਆ, ਖੁੱਲਿਆ ਕਰਮ ਭਾਗ ਖੁੱਲ ਗਏ, ਮਾਲਕ ਦੀ ਰਹਿਮਤ ਹੋਈ, ਕਿਰਪਾ ਪਈ, ਠਾਕੁਰ ਕੀਰਤਨ ਹਰ ਹਰ ਗਾਈ, ਪ੍ਰਭੂ ਜਸ ਕਰਦੇ ਹਾਂ, ਹਰੀ ਦੀ ਕੀਰਤੀ ਕਰਦੇ ਹਾਂ। ਸ਼ਰਮ ਥਾਕਾ ਪਾਏ ਵਿਸ਼ਰਾਮਾ, ਮਿੱਟ ਗਈ ਸਗਲੀ ਧਾਈ, ਭਟਕਣਾ ਮੁੱਕ ਗਈ। ਕਹਿੰਦੇ ਨੇ ਹੁਣ ਮੈਨੂੰ ਜ਼ਿੰਦਗੀ ਦਾ ਉਹ ਪਦ ਪ੍ਰਾਪਤ ਹੋਇਆ, ਜ਼ਿੰਦਗੀ ਦੀ ਉਹ ਅਵਸਥਾ ਪ੍ਰਾਪਤ ਹੋਈ ਹੈ ਜਿਹੜੀ ਚਾਹੁੰਦਾ ਸਾਂ, ਜੋ ਮਿਲਣੀ ਚਾਹੀਦੀ ਹੈ ਹਰ ਮਨੁੱਖ ਨੂੰ। ਅਬ ਮੋਹ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾਈ। ਸਤਸੰਗੀਆਂ ਦੀ ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ ਮੇਰੇ ਹਿਰਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਵਸ ਗਏ, ਔਰ ਇੰਨੀ ਰਹਿਮਤ ਹੋਈ ਹੈ। ਕਾਮ ਕ੍ਰੋਧ ਲੋਭ ਮੋਹ ਨਿਵਾਰੇ, ਨਿਵਰੇ ਸਗਲ ਬਹਿਰਾਈ। ਕਾਮ ਗਿਆ, ਕ੍ਰੋਧ ਗਿਆ, ਲੋਭ ਮੋਹ ਹੰਕਾਰ ਗਿਆ, ਇਹੀ ਵੱਡੇ ਵੈਰੀ ਸਨ, ਇਹ ਖਤਮ ਹੋ ਗਏ। ਸਦ ਹਜ਼ੂਰ ਉਹ ਦੂਰ ਹੋ ਗਏ ਤੇ ਉਹ ਨੇੜੇ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੂਰ ਹੋ ਗਏ, ਔਰ ਜਿਵੇਂ ਜਿਵੇਂ ਇਹ ਦੂਰ ਹੋਣ ਉਵੇਂ ਉਵੇਂ ਵਾਹਿਗੁਰੂ ਨੇੜੇ ਹੁੰਦਾ ਚਲਾ ਜਾਂਦਾ, ਔਰ ਜਦੋਂ ਵਾਹਿਗੁਰੂ ਨੇੜੇ ਹੁੰਦਾ ਇਹਨਾਂ ਨੂੰ ਦੂਰ ਜਾਣਾ ਹੀ ਪੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਕਹਿੰਦੇ ਨੇ ਬੁਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਕਹਿੰਦੇ ਨੇ ਸ਼ੇਰ ਗੱਜਿਆ ਉਜਾੜ ਵਿੱਚ, ਮਿਰਗਾਵਲੀ ਨੂੰ ਮਿਰਗਾਂ ਨੂੰ ਭਾਜਣਾ ਪੈ ਗਈਆਂ, ਅਜੇ ਗੱਜਿਆ ਵੇਖਿਆ ਕਿਸੇ ਨੇ। ਸ਼ੇਰ ਦੀ ਗਰਜਣਾ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀ ਹੈ, ਬੁਰਾਈਆਂ ਨੂੰ ਭਾਜਣਾ ਪੈ ਜਾਂਦੀ ਹੈ। ਇਵੇਂ ਗੁਰੂ ਨਾਨਕ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਕੀ ਹੈ? ਗੁਰਬਾਣੀ। ਗੁਰੂ ਨਾਨਕ ਦੀ ਗਰਜ, ਗੁਰੂ ਨਾਨਕ ਦੀ ਬਾਣੀ ਜੇ ਸਿਰਦੇ ਚ ਗੂੰਜਦੀ ਹੈ, ਉੱਥੋਂ ਬੁਰਾਈਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਬੁਰਾਈਆਂ ਦੀ ਮਿਰਗਾਵਲੀ ਨੂੰ ਭਾਜਣ ਪੈ ਜਾਂਦੀ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਨਾ ਧੀਰ ਧਰੋਆ ਟਿਕ ਨਹੀਂ ਸਕਦੇ। ਹੁਣ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਉਹ ਨੇੜੇ ਆ ਤੇ ਦੂਰ ਹੋ ਗਏ। ਕਤੇ ਨਾ ਪਇਓ ਦੁਰਾਈ, ਹੁਣ ਵਾਹਿਗੁਰੂ ਦੂਰ ਨਹੀਂ ਜਾਪਦਾ। ਸੁੱਖ ਸੀਤਲ ਸ਼ਰਧਾ ਸਭ ਪੂਰੀ ਹੋਏ ਸੰਤ ਸਹਾਈ, ਪਾਵਨ ਪਤਿਤ ਕੀਏ ਖਿਨ ਭੀਤਰ, ਪਾਪੀਆਂ ਨੂੰ ਪਵਿੱਤਰ ਕਰ ਲਿਆ। ਮਹਿਮਾ ਕਥਨ ਨਾ ਜਾਈ, ਨਿਰਭਉ ਭਏ ਕੋਈ ਡਰ ਨਹੀਂ ਰਹਿ ਗਿਆ। ਔਰ ਇੱਕ ਗੱਲ ਸਮਝ ਲੈਣਾ, ਜਿੰਨਾ ਪਾਓ ਤਿੰਨ ਨਾਹੇ ਪਾਓ, ਮੁੱਚ ਭਾਉ ਨਿਭਵਿਆ। ਜਿਨ੍ਹਾਂ ਨੇ ਇੱਕ ਗੁਰੂ ਦਾ ਭਾਉ ਮੰਨ ਲਿਆ, ਇੱਕ ਗੁਰੂ ਦਾ ਡਰ ਤੇ ਅਦਬ ਮੰਨ ਲਿਆ, ਉਹ ਫਿਰ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ, ਕਿਸੇ ਹੋਰ ਕੋਲੋਂ ਡਰਨ ਦੀ ਗੱਲ ਨਹੀਂ ਰਹਿ ਜਾਂਦੀ। ਇੱਕ ਗੁਰੂ ਦਾ ਅਦਬ, ਇੱਕ ਨਿਰੰਕਾਰ ਦਾ ਭਾਉ ਰੱਖ ਲਿਆ ਜਾ, ਔਰ ਉਹ ਰੱਖੇ। ਮਹਾਰਾਜ ਕਹਿੰਦੇ ਨੇ ਜਿਸ ਦਿਨ ਦਾ ਪ੍ਰਭੂ ਦਾ ਭਾਉ ਰੱਖਿਆ, ਉਸ ਦਿਨ ਤੇ ਨਿਰਭਉ ਜਪੈ ਸਗਲ ਭਾਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਭੈ ਸਗਲ ਭੈ ਖੋਏ, ਗੋਬਿੰਦ ਚਰਨ ਓਟਾਈ। ਤੇ ਜਿਨ੍ਹਾਂ ਗੱਲਾਂ, ਜਿਸ ਗੱਲ ਕਰਕੇ ਪਦਵੀ ਪ੍ਰਾਪਤ ਹੋਈ ਹੈ, ਆਨੰਦ ਆਇਆ, ਨਾਨਕ ਜਸ ਗਾਵੇ ਠਾਕੁਰ ਕਾ ਰਹਿਣ ਦਿਨ ਸਲਿਵਲਾਈ। ਹੁਣ ਤਾਂ ਜੀ ਕਰਦਾ ਦਿਨ ਰਾਤ ਉਹਦਾ ਜਸ ਗਾਉਂਦਾ ਰਹਿੰਦਾ। ਭਾਈ ਬਾਬਕ, ਭਾਈ ਮਰਦਾਨੇ ਕੀ ਸੰਤਾਨ ਵਿੱਚੋਂ ਇੱਕ ਗੁਰੂ ਦਾ ਕੀਰਤਨੀਆ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇਹ ਕੀਰਤਨ ਵੀ ਕਰਦਾ ਸੀ, ਔਰ ਇੱਕ ਬੜੀ ਕਮਾਲ ਦੀ ਗੱਲ ਕਿ ਇਹ ਤਲਵਾਰ ਦਾ ਵੀ ਧਾਰਨੀ ਸੀ, ਕੀਰਤਨ ਵੀ ਕਰਦਾ ਤੇ ਜੰਗ ਵੀ ਕਰਦਾ। ਔਰ ਸਮੇਂ ਦੇ ਲੋਕ ਵੇਖ ਵੇਖ ਕੇ ਹੈਰਾਨ ਸਨ, ਕਲਾਕਾਰ ਕੀ ਤੇ ਤਲਵਾਰ ਕੀ। ਹਾਲਾਂਕਿ ਅੱਗੋਂ ਜਾ ਕੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਤਾਂ ਇਹ ਗੱਲ ਬੜੇ ਕਮਾਲ ਦੇ ਢੰਗ ਨਾਲ ਸਾਬਤ ਕੀਤੀ ਕਿ ਜੇ ਕਲਾਕਾਰ ਤਲਵਾਰ ਵਾਹੇ ਤੇ ਤਲਵਾਰ ਵਾਹੁਣ ਵਿੱਚ ਕਲਾ ਆ ਜਾਂਦੀ, ਕਿਉਂਕਿ ਜ਼ਾਲਮ ਤਲਵਾਰ ਵਾਹੇਗਾ ਤਬਾਹੀ ਮਚਾ ਦੇਵੇਗਾ, ਕਾਇਰ ਦੇ ਹੱਥ ਤਲਵਾਰ ਆ ਜਾਏਗੀ, ਤਲਵਾਰ ਦੀ ਤੋਹੀਨ ਕਰੇਗਾ, ਲੈ ਕੇ ਦੌੜ ਜਾਏਗਾ, ਕੀ ਫਾਇਦਾ, ਜਾਂ ਕਿਤੇ ਆਪਣੇ ਹੀ ਪੈਰ ਤੇ ਮਾਰ ਪਏਗਾ ਕੰਬਦਾ ਹੋਇਆ। ਕਾਇਰ ਨੂੰ ਤਲਵਾਰ ਫੜਨੀ ਨਹੀਂ ਆਉਂਦੀ, ਜ਼ਾਲਮ ਫੜਦਾ ਹੈ ਤੇ ਤਬਾਹੀ ਮਚਾ ਦਿੰਦਾ, ਲੇਕਿਨ ਕਲਾਕਾਰ ਤਲਵਾਰ ਫੜਦਾ ਹੈ ਤੇ ਤਲਵਾਰ ਵੀ ਕਲਾ ਨਾਲ ਵਾਹੁੰਦਾ, ਉਹਦੇ ਤਲਵਾਰ ਵਾਹੁਣ ਚ ਕਲਾਕਾਰੀ ਹੈ, ਉਹਦੇ ਤੀਰਾਂ ਪਿੱਛੇ ਲੱਗਾ ਹੋਇਆ ਸੋਨਾ,
ਉਹਨੇ ਤਲਵਾਰ ਛੁਪਿਆ ਪਰ ਉਪਕਾਰ ਵੀਰਤਾ ਦੀ ਲਗਨ ਜੰਗ ਨੂੰ ਵੀ ਕਲਾ ਬਣਾ ਕੇ ਰੱਖ ਦਿੰਦੇ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹਜ਼ੂਰੀ ਕੀਰਤਨੀਆਂ ਗੀਤਕਾਰ ਵੀ ਹੈ ਸੰਗੀਤਕਾਰ ਵੀ ਹੈ ਕਲਾਕਾਰ ਵੀ ਹੈ ਤੇ ਤਲਵਾਰ ਦਾ ਵੀ ਧਣੀ ਹੈ ਤੇ ਵੱਡੀ ਗੱਲ ਇਹ ਕਿ ਜੰਗ ਚ ਕਿਸੇ ਨੇ ਹੱਥ ਵਿਖਾਉਂਦਾ ਹੈ ਦੁਸ਼ਮਣਾਂ ਨੂੰ ਪਤਾ ਲੱਗਦਾ ਹੈ ਕੋਈ ਯੋਧਾ ਹੈ ਆਪਣਿਆਂ ਨੂੰ ਪਤਾ ਲੱਗਦਾ ਹੈ ਕੋਈ ਅੱਗੇ ਵਧਣ ਵਾਲਾ ਵਧਿਆ ਔਰ ਇੱਕ ਹੋਰ ਗੱਲ ਆਮ ਤੌਰ ਤੇ ਰੋਹ ਵਿੱਚ ਜੋਸ਼ ਵਿੱਚ ਮਨੁੱਖ ਦੇ ਚਿਹਰੇ ਦੀ ਆਕ੍ਰਿਤੀ ਬੜੀ ਹੋਰ ਤਰ੍ਹਾਂ ਦੀ ਹੋ ਜਾਂਦੀ ਜੋਸ਼ ਵਿੱਚ ਆਇਆ ਬੰਦਾ ਆਮ ਤੌਰ ਤੇ ਕ੍ਰੋਧ ਦਾ ਸ਼ਿਕਾਰ ਹੋ ਜਾਂਦਾ ਮਗਰ ਭਾਈ ਬਾਬਕ ਵਿੱਚ ਇੱਕ ਗੱਲ ਸੀ ਇਹ ਤਲਵਾਰ ਵਾਹੁੰਦਾ ਸੀ ਤੇ ਖਿੜਿਆ ਹੋਇਆ ਵਾਹੁੰਦਾ ਸੀ ਮੁਸਕਰਾਉਂਦਾ ਹੋਇਆ ਚਾਹ ਵਿੱਚ ਆਇਆ ਹੋਇਆ ਆਨੰਦ ਵਿੱਚ ਆ ਕੇ ਜੋ ਗੁਰੂ ਘਰ ਦੀ ਪਰੰਪਰਾ ਗੁਰੂ ਹਰਗੋਬਿੰਦ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਭ ਕਲਗੀਧਰ ਪਾਤਸ਼ਾਹ ਦੀ ਤੇ ਅੱਗੋਂ ਬੇਅੰਤ ਗੁਰੂ ਕੇ ਲਾਲ ਸਿੰਘਾਂ ਦੀ ਪਰੰਪਰਾ ਰਹੀ ਹੈ ਤਲਵਾਰ ਵਾਹ ਰਹੇ ਨੇ ਮੁਸਕਰਾ ਰਹੇ ਹੱਸ ਰਹੇ ਨੇ ਫੱਟ ਲੱਗ ਰਹੇ ਨੇ ਤੇ ਹੱਸ ਰਹੇ ਨੇ ਫੱਟ ਲਾਉਂਦੇ ਵੀ ਹੱਸਦੇ ਨੇ ਫੱਟ ਖਾਂਦੇ ਵੀ ਹੱਸਦੇ ਭਾਈ ਬਾਬਕ ਜੰਗ ਵਿੱਚ ਜੂਝਦਾ ਤੇ ਮੁਸਕਰਾਉਂਦਾ ਹੋਇਆ ਖਿੜਿਆ ਹੋਇਆ ਤੇ ਸਿੱਖਾਂ ਨੇ ਇੱਕ ਦਿਨ ਮਹਾਰਾਜ ਕੋਲ ਵਚਨ ਕੀਤਾ ਮਹਾਰਾਜ ਬਾਬਕ ਬੜਾ ਨਿਰਭਉ ਹੈ ਅੱਗੇ ਵੱਧਦਾ ਤੇ ਪਰਵਾਹ ਨਹੀਂ ਕਰਦਾ ਅੱਗੋਂ ਕੌਣ ਨੇ ਕਿੰਨੇ ਨੇ ਅੱਗੇ ਕੀ ਹਾਲਾਤ ਨੇ ਸਾਰਿਆਂ ਨੂੰ ਚੀਰਦਾ ਅੱਗੇ ਵੱਧਦਾ ਚਲਾ ਜਾਂਦਾ ਮਹਾਰਾਜ ਕੀਰਤਨ ਕਰਦਾ ਹੈ ਰਬਾਬ ਫੜ ਕੇ ਹਰੀ ਜਸ ਕਰਦਾ ਹੈ ਤੇ ਦਿਲਾਂ ਨੂੰ ਚੀਰਦਾ ਜਾਂਦਾ ਇਹਦੀਆਂ ਸੁਰਾਂ ਦਿਲਾਂ ਨੂੰ ਚੀਰਦੀਆਂ ਜਾਂਦੀਆਂ ਜੰਗ ਵਿੱਚ ਜੂਝਦਾ ਤੇ ਦਲਾਂ ਨੂੰ ਚੀਰਦਾ ਜਾਂਦਾ ਉੱਥੇ ਫੌਜਾਂ ਨੂੰ ਚੀਰਦਾ ਤੁਰਿਆ ਅੱਗੇ ਵਧਿਆ ਚਲਾ ਜਾਂਦਾ ਮਹਾਰਾਜ ਇੰਨਾ ਨਿਰਭਉ ਤੇ ਖੇੜਾ ਇੰਨਾ ਵੀ ਇਹਦਾ ਖੇੜਾ ਕੋਈ ਭੰਗ ਕੋਈ ਇਹਨੂੰ ਬੋਲੀ ਮਾਰੇ ਕੋਈ ਇਹਨੂੰ ਮਰਾਸ਼ੀ ਦਾ ਪੁੱਤਰ ਕਵੇ ਕੋਈ ਇਹਨੂੰ ਕੁਛ ਕਵੇ ਲੇਕਿਨ ਇਹਨੇ ਕਦੇ ਮੱਥੇ ਤੇ ਵੱਟ ਨਹੀਂ ਪਾਇਆ ਇਹਨੂੰ ਕਦੇ ਕ੍ਰੋਧ ਨਹੀਂ ਆਇਆ ਤੇ ਫਿਰ ਲੰਗਰਾਂ ਦੀ ਸੇਵਾ ਕਰਦਾ ਹੋਇਆ ਗੁਰੂ ਕੇ ਦਰਬਾਰ ਦੀ ਸੇਵਾ ਕਰਦਾ ਹੋਇਆ ਕਦੇ ਥੱਕਦਾ ਵੀ ਨਹੀਂ ਮਹਾਰਾਜ ਕਹਿਣ ਲੱਗੇ ਜੋ ਤੁਸੀਂ ਦੱਸ ਰਹੇ ਹੋ ਮੈਂ ਵੀ ਦੇਖ ਰਿਹਾ ਭਾਈ ਬਾਬਕ ਦੀ ਸੇਵਾ ਭਾਈ ਬਾਬਕ ਦੀ ਜੰਗ ਜੂਈ ਭਾਈ ਬਾਬਕ ਦਾ ਕੀਰਤਨ ਮੈਂ ਸਭ ਕੁਝ ਦੇਖਦਾ ਸੁਣਦਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਮੈਨੂੰ ਚੰਗਾ ਲੱਗਦਾ ਪਿਆਰਾ ਲੱਗਦਾ ਹੈ ਭਾਈ ਬਾਬਕ ਕਹਿਣ ਲੱਗੇ ਮਹਾਰਾਜ ਫਿਰ ਇਹਨੂੰ ਕੋਈ ਉੱਚੀ ਪਦਵੀ ਮਿਲਣੀ ਚਾਹੀਦੀ ਇਹਨੂੰ ਕੋਈ ਉੱਚਾ ਵੱਡਾ ਰੁਤਬਾ ਮਿਲਣਾ ਚਾਹੀਦਾ ਭਾਈ ਬਾਬਕ ਨੂੰ ਮਹਾਰਾਜ ਕਹਿਣ ਲੱਗੇ ਭਾਈ ਬਾਬਕ ਸੰਗਤਾਂ ਦੀ ਖੁਸ਼ੀ ਹੈ ਕਿ ਤੈਨੂੰ ਕੋਈ ਵੱਡਾ ਰੁਤਬਾ ਵੱਡਾ ਅਹੁਦਾ ਦਿੱਤਾ ਜਾਵੇ ਸਿਪਾਹੀਆਂ ਦੇ ਵਿੱਚ ਜੰਗ ਜੂਆਂ ਦੇ ਵਿੱਚ ਯੋਧਿਆਂ ਦੇ ਵਿੱਚ ਤੈਨੂੰ ਕੋਈ ਉੱਚੀ ਪਦਵੀ ਦਿੱਤੀ ਜਾਵੇ ਲੈ ਅਸੀਂ ਤੇਰੇ ਤੇ ਛੱਡਣੇ ਆ ਤੂੰ ਖੁਦ ਮੰਗ ਅਸੀਂ ਤੇਰੇ ਤੇ ਪ੍ਰਸੰਨ ਤੇ ਸਿੱਖ ਤੇਰੇ ਤੇ ਰਾਜ਼ੀ ਨੇ ਤੂੰ ਮੰਗ ਤੂੰ ਕੀ ਚਾਹੁੰਦਾ ਹੱਥ ਬੰਨ ਕੇ ਕਹਿਣ ਲੱਗਾ ਕਹਿਣ ਲੱਗਾ ਮਹਾਰਾਜ ਸਤਿਗੁਰੂ ਕਿਰਪਾ ਕਰਨੀ ਕਿਤੇ ਕੀਰਤਨ ਨਾ ਛੁਡਾ ਦੇਣਾ ਮੇਰਾ ਕੀਰਤਨ ਚ ਲਾਈ ਰੱਖੋ ਤੇ ਫਿਰ ਜਿਹੜੀ ਸੇਵਾ ਦਿਓ ਮੈਂ ਹਾਜ਼ਰ ਜਿਸ ਸੇਵਾ ਵਿੱਚ ਲਾਓ ਮੈਂ ਹਾਜ਼ਰ ਹਾਂ ਲੇਕਿਨ ਆ ਕੀਰਤਨ ਦੀ ਸੇਵਾ ਬਣੀ ਰਵੇ ਤੇ ਫਿਰ ਮੈਨੂੰ ਕਿਸੇ ਸੇਵਾ ਤੇ ਕੋਈ ਇਤਰਾਜ਼ ਨਹੀਂ ਹਰੀ ਜਸ ਮੈਨੂੰ ਬਖਸ਼ਿਸ਼ ਕੀਤੀ ਰੱਖਣਾ ਕਿਉਂਕਿ ਇਹਦੇ ਵਿੱਚ ਮੈਨੂੰ ਉਹ ਆਨੰਦ ਆਇਆ ਇਹਦੇ ਚ ਮੈਨੂੰ ਉਹ ਰਸ ਆਇਆ ਇਸੇ ਕੀਰਤਨ ਨੇ ਗੁਰੂ ਦੀਆਂ ਖੁਸ਼ੀਆਂ ਇਸੇ ਕੀਰਤਨ ਨੇ ਸੰਗਤ ਦੀਆਂ ਖੁਸ਼ੀਆਂ ਔਰ ਇਸੇ ਕੀਰਤਨ ਨੇ ਮੈਨੂੰ ਨਿਰਭੈ ਕੀਤਾ ਇਸੇ ਕੀਰਤਨ ਨੇ ਮੈਨੂੰ ਖੇੜਾ ਬਖਸ਼ਿਆ ਇਸੇ ਕੀਰਤਨ ਨੇ ਮੈਨੂੰ ਟਿਕਾਓ ਬਖਸ਼ਿਆ ਔਰ ਇਹ ਸ਼ਬਦ ਆ ਕੇ ਜਿਸ ਵੇਲੇ ਇਹੋ ਜਿਹੇ ਪਿਆਰ ਵਾਲੇ ਗੁਰਸਿੱਖਾਂ ਤੇ ਟੁੱਕਦਾ ਹੈ ਮਹਾਰਾਜ ਨੇ ਆਪਣੇ ਮਨ ਦੀ ਅਵਸਥਾ ਕਹੀ ਬੇਅੰਤ ਗੁਰੂ ਕੇ ਸਿੱਖ ਗੁਰੂ ਕੇ ਲਾਲ ਹਰੀ ਜਸ ਕਰਦੇ ਐਸੀ ਪਦਵੀ ਨੂੰ ਪ੍ਰਾਪਤ ਹੋਏ ਕਹਿੰਦੇ ਨੇ ਜ਼ਿੰਦਗੀ ਦੀ ਪਦਵੀ ਹੁਣ ਮਿਲੀ ਆ ਦੁਨੀਆਂ ਦੀਆਂ ਝੂਠੀਆਂ ਪਦਵੀਆਂ ਨੂੰ ਲੋਕ ਚੰਬੜਦੇ ਹੱਥ ਮਾਰਦੇ ਨੇ ਲੇਕਿਨ ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦਾ ਸਵਾਦ ਹੀ ਹੁਣ ਆਇਆ ਹਰੀ ਜਸ ਕਰਦਿਆਂ ਹੋਇਆ ਭਟਕਣਾ ਮੁੱਕ ਗਈ ਵਿਕਾਰ ਦੂਰ ਹੋ ਗਏ ਨੇ ਨਿਰੰਕਾਰ ਨੇੜੇ ਆ ਤੇ ਹੁਣ ਤਾਂ ਜੀ ਕਰਦਾ ਹੈ ਜਿਸ ਕੀਰਤਨ ਨੇ ਜਿਸ ਹਰੀ ਜਸ ਨੇ ਗੁਰੂ ਦੇ ਨੇੜੇ ਕੀਤਾ ਹੈ ਪ੍ਰਭੂ ਦੇ ਨੇੜੇ ਕੀਤਾ ਹੈ ਵਿਕਾਰਾਂ ਤੋਂ ਦੂਰ ਕੀਤਾ ਹੈ ਬੁਰਾਈਆਂ ਤੋਂ ਬਚਾਇਆ ਉਹ ਜਸ ਉਹ ਗੁਰੂ ਕਾ ਕੀਰਤਨ ਤੇ ਗੁਰੂ ਕੀ ਸਿਫਤ ਸਲਾਹ ਪ੍ਰਭੂ ਦੀ ਸਿਫਤ ਸਲਾਹ ਅਠੇ ਪੈਰ ਮੇਰੇ ਹਿਰਦੇ ਵਿੱਚ ਚੱਲਦੀ ਰਹੇ।

तिस गुर को सद करी नमस्कार, तिस गुर को सद जाओ बलहार, सतगुर के

समझ लेना ढिला है, कोई तकलीफ है शरीर दे अंदर जो आलस कर रहे है। पुराने बुजुर्ग कहते होंगे सन, आलस जेहा रोग ना जापे जग विच होर, अवगुण सिखे आलसी बन अपना ही चोर। जेड़ा बंदा उठ के काम करन नू उत्साह नहीं ना रखता, समझ लेना उहदे शरीर च कोई कसर है। शरीर नू कोई दुख होवेगा, अंदर पल रहा होवेगा रोग, जेड़ा सामने नहीं आया, डायग्नोज नहीं होया, लेकिन अंदर कोई गल है जेड़ी उठन नहीं पी देंदी, जेड़ी उत्साह दे राह च रुकावट बनी हुई। इसे तरह मन की भी अवस्था है, मन जे बाणी वाल ना लगता हो, भगती वाल ना लगता, समझ लेना इनू कोई रोग है या काम है या क्रोध है, कोई ना कोई रोग डाढा लगा है जिहड़ा चंगे पासे नहीं लगता। बुरे पासे दियां गल्लां करन वाला मन रोगी है, चंगे पासे दी गल सोचन वाला मन अरोग है। परोपकार ते सेवा दी गल अरोग मन सोचेगा, लोभ दी गल मोह दी गल विकारी मन सोचेगा रोगी मन, ते आलसी मन सोचेगा। और तुसी वेखो बंदा किसे काम विच लगा होवे ना, जेड़ा काम उहनूं पाउंदा ना हो, उहदे कोलों जबरदस्ती कराया जा रहा होवे या उहनूं जबरदस्ती करना पै रहा हो, चाहे वह वपार होवे चाहे वह वगार हो, किसे अफसर दे अधीन कोई काम करना पै रहा है या किसे भाईचारे दे असूलों सामने रखदिया मर्यादा सामने रखदिया बंधन बन के कोई काम करना पै रहा। वैसे महाराज ने इस संबंध ऐसा भी किया है, बद्दा चट्टी जो भरे ना गुण ना उपकार। जेड़ा बंदा काम नू बहुत दुखी होके करता है ना, शौक नाल खुशी नाल नहीं करता, उहदा कोई लाभ नहीं होता, बोझ बन जाता है। इहो जिहा काम करके बंदा थक जाता है, इहो जिहा काम बंदे नू कहीए ना 2 किलोमीटर ते जा के आ जा, इन्ने च थक जाएगा, क्योंकि एक एक कदम मन मन दा बोझल हो जाएगा, काम ते चित नहीं ना करदा, अनमन्ने मन नाल काम कीता होया थकावट पैदा करे। ते जे ओही बंदे नू कहो आओ सैर कर आईए, वह 10-15 किलोमीटर तुर फिर के आ जांदा है राजी बाजी, बड़ा खुश चढ़दियां कलां वे, उन्हें क्यों नहीं थकाया, क्योंकि वह चा नाल कीता होया काम। इसे तरह ही जदों बंदा भगती वाले पासे लगदा है ना, लगे चित प्रसन्न चित नाल मन नू मना के लगे, जदों इधर लगता है तो प्रसन्नता वधदी खेड़ा वधदा है। लेकिन दूजे पासे काम क्रोध लोभ मोह हंकार वाले पासे या होर चिंता ते फुरनिया वाले पासे मन थक जाता है, हंब जाता रोगी हो जाता। जदों मन इस पासे ना लगता हो, इस मन के रोग नू पछाणन की कोशिश करनी। धन गुरु नानक के बारे च बाप चिंतित हो गया सी, ये भजदा नठदा नहीं खेड़दा नहीं, क्योंकि जद भी कोई बच्चा या सियाणा उठ के तुरदा फिरदा नहीं उहदे बारे फिक्र लग जांदा है, इहनूं कोई तकलीफ है, इहदे रोग है कोई इस नूं, ते उहदी आपां बाह जाके डाक्टर दे हत्थ फड़ा दिंदे आ, वेखो महाराज इहनूं की तकलीफ है, इहदे जीवन विच जीण दा उत्साह क्यों नहीं। इसे तरह जदों मन च परोपकार की सेवा की गल ना आउंदी होवे, मन दे संबंध च फौरन गुरु कोलों आके पुछो पातशाह वेखो इहनूं की तकलीफ है, इह भगती की सेवा की नितनेम की गल सोचण लग्गिया घबरांदा क्यों, ये रोगी हो गया मन। इत्थे साहब कहिंदे ने मैनू ऐसा उद्यम तेरे दर तो बख्शिश होया, साहब पंचम पातशाह दा शब्द बिलावल राग दा, कहिंदे ने मालिक तेरे दर तो मैनू ऐसा उद्यम बख्शिश होया जिस उद्यम दे सदका विचार पूर्ण हो गई, उपकार की गल सोचती सेवा की गल सोचती सिमरन की गल करदिया करदिया तेरा नाम जपदिया जपदिया विचार संपूर्ण मुकम्मल हो गई, जप जप नाम गोबिंद का पूर्ण विचार। पहली तुक है उद्यम करत आनंद भया सिमरत सुख सार, तेरा बख्शिया उद्यम धारण करके जीवन आनंद नाल खेड़े नाल भर गया। ये सच करके जानना अमृत वेले जागण वाला बंदा जिहड़ा उहनूं असीं उद्यमी कहिंदे, ते जिहड़ा आराम नाल 8 बजे तक प्यार रहे समझदा उह वी असीं वी कह दिंदे आ ये आलसी। इन्हां दोवां दे जीवन च की है, जिहड़ा बंदा देर नाल उठदा उह समझदा अपनी मर्जी नाल उठिआ, लेकिन उह खेड़ा नहीं लै सकदा आनंद नहीं लै सकदा, सारा दिन उह सुस्ती दे अधीन रहेगा। जिहड़ा बंदा अमृत वेले जागदा है इशनान करदा है बाणी पढ़दा है शरीर ते मन नूं थोड़ा जिहा खोल लैंदा है ना,
ਉਹ ਸਾਰਾ ਦਿਨ ਖੜਿਆ ਰਹਿੰਦਾ। ਉਹ ਜਦ ਗੱਲ ਕਰੇਗਾ ਮੁਸਕਰਾ ਕੇ ਕਰੇਗਾ, ਜਦ ਗੱਲ ਕਰੇਗਾ ਸਰਬੱਤ ਦੇ ਭਲੇ ਦੀ ਕਰੇਗਾ। ਤੇ ਖਿਜਿਆ ਹੋਇਆ ਬੰਦਾ, ਆਲਸ ਦਾ ਮਾਰਿਆ ਬੰਦਾ ਹਮੇਸ਼ਾ ਇਹ ਕਰੇਗਾ ਮੈਂ ਕਿਸੇ ਦਾ ਨੁਕਸਾਨ ਕਿਵੇਂ ਕਰ ਸਕਣਾ, ਭਾਵੇਂ ਮੈਨੂੰ ਆਪ ਨੂੰ ਫਾਇਦਾ ਹੋਵੇ ਜਾਂ ਨਾ ਹੋਵੇ, ਕਿਸੇ ਦਾ ਕੁਝ ਵਿਗਾੜਾਂ ਤੇ ਕਿਵੇਂ ਵਿਗਾੜਾਂ। ਈਰਖਾ ਕਰੇਗਾ, ਨਿੰਦਿਆ ਕਰੇਗਾ, ਦੁਸ਼ਟਾਈ ਕਰੇਗਾ। ਆਲਸੀ ਬੰਦੇ ਕੋਲੋਂ ਚੰਗਿਆਈ ਦੀ ਆਸ ਨਾ ਕਰਨਾ ਤੇ ਉਦਮੀ ਬੰਦੇ ਕੋਲੋਂ ਬੁਰਾਈ ਦੀ ਆਸ ਵੀ ਨਾ ਕਰਨਾ। ਜਿਹੜਾ ਬੰਦਾ ਉਦਮੀ ਹੈ, ਸਾਹਿਬ ਕਹਿੰਦੇ ਨੇ ਉਦਮ ਕਰਦਿਆਂ ਜੀਵਨ 'ਚ ਆਨੰਦ ਆ ਗਿਆ, ਲੋਕਾਂ ਵਾਸਤੇ ਵੀ ਆਨੰਦ ਦੇਣ ਵਾਲੇ ਹੋ ਗਏ। ਸਿਮਰਤ ਸੁੱਖ ਸਾਰ, ਸਿਮਰਦਿਆਂ ਸਿਮਰਦਿਆਂ ਸੁੱਖਾਂ ਦਾ ਪਰਮ ਸੁੱਖ ਪ੍ਰਾਪਤ ਹੋ ਗਿਆ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਗੋਬਿੰਦ ਦਾ ਨਾਮ ਜਪਦਿਆਂ ਜਪਦਿਆਂ ਅਕਲ ਪੂਰੀ ਹੋ ਗਈ, ਮੁਕੰਮਲ ਹੋ ਗਈ। ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ, ਹੁਣ ਤਾਂ ਇਹ ਜੀ ਕਰਦਾ ਹੈ ਕਿ ਇਸੇ ਤਰ੍ਹਾਂ ਹੀ ਚੱਲਦਾ ਰਹੇ ਕੰਮ। ਗੁਰੂ ਕੇ ਚਰਨ ਕਮਲ ਹਿਰਦੇ 'ਚ ਵਸਦੇ ਰਹਿਣ, ਵਾਹਿਗੁਰੂ ਵਾਹਿਗੁਰੂ ਜਪਦਾ ਰਵਾਂ। ਪਾਰ ਬ੍ਰਹਮ ਆਰਾਧ ਤੇ ਮੁੱਖ ਅੰਮ੍ਰਿਤ ਪੀਵਾਂ, ਵਾਹਿਗੁਰੂ ਅਕਾਲ ਪੁਰਖ ਦੇ ਨਾਮ ਦੀ ਆਰਾਧਨਾ ਕਰਦਿਆਂ ਹੋਇਆਂ, ਜ਼ਹਿਰ ਤੋਂ ਬਚ ਕੇ, ਵਿਸ਼ੇ ਵਿਕਾਰਾਂ ਤੋਂ ਬਚ ਕੇ ਬਾਣੀ ਦਾ ਤੇ ਨਾਮ ਦਾ ਅੰਮ੍ਰਿਤ ਪੀਂਦਿਆਂ ਜੀਵਨ ਬਤੀਤ ਹੋਏ। ਤੇ ਜਿਹੜਾ ਬੰਦਾ ਇਸ ਤਰ੍ਹਾਂ ਤੁਰਦਾ ਹੈ ਨਾ, ਜੀ ਜੰਤ ਸਭ ਸੁੱਖ ਬਸੇ, ਸਭ ਕਹਿ ਮਨ ਲੋਚ, ਆਲਾ ਦੁਆਲਾ ਪਰਿਵਾਰ ਸੱਜਣ ਮਿੱਤਰ ਸਾਰੇ ਰਾਜੀ ਹੁੰਦੇ। ਸਾਰਿਆਂ ਨੂੰ ਸੁੱਖ ਮਿਲਦਾ ਉਸ ਬੰਦੇ ਕੋਲੋਂ ਜਿਹੜਾ ਇਸ ਤਰ੍ਹਾਂ ਜੀਂਦਾ। ਸਾਰਿਆਂ ਦੇ ਜੀਵਨ ਵਿੱਚ ਜੀਣ ਦਾ ਉਤਸ਼ਾਹ ਭਰ ਜਾਂਦਾ, ਲੋਚਾ ਭਰ ਜਾਂਦੀ, ਸਭ ਕਹਿ ਮਨ ਲੋਚ, ਤੇ ਉਹ ਸਾਰੇ ਜਣੇ ਪਰ ਉਪਕਾਰ ਨਿਤ ਚਿਤਵ ਤੇ ਨਾ ਹੀ ਕੱਛ ਪੋਚ। ਉਹਨਾਂ ਦੇ ਜੀਵਨ ਵਿੱਚ ਬੁਰਾਈ ਨਹੀਂ ਆਉਂਦੀ, ਬਲਕਿ ਸੇਵਾ ਤੇ ਪਰਉਪਕਾਰ ਦੀ ਗੱਲ ਸੋਚੀ ਜਾਂਦੀ, ਪਰਉਪਕਾਰ ਨਿਤ ਚਿਤਵ ਤੇ। ਔਰ ਇਹੋ ਜਿਹੇ ਲੋਕ ਜਿੱਥੇ ਵਸਦੇ ਹੋਣ ਨਾ, ਸਾਹਿਬ ਪੰਚਮ ਪਾਤਸ਼ਾਹ ਕਹਿੰਦੇ ਨੇ ਧਨ ਸੋ ਥਾਨ ਬਸੰਤ ਧਨ, ਉਹ ਥਾਂ ਵੀ ਧਨ ਹੈ, ਉੱਥੋਂ ਦੇ ਵਸਣ ਵਾਲੇ ਵੀ ਧਨ ਨੇ। ਜੈ ਜਪੀਐ ਨਾਮ ਕਥਾ ਕੀਰਤਨ ਹਰ ਅਤ ਕਹਿਣਾ, ਸੁੱਖ ਸਹਿਜ ਵਿਸ਼ਰਾਮ। ਜਿੱਥੇ ਕਥਾ ਕੀਰਤਨ ਤੇ ਰੱਬ ਦੀ ਗੱਲ ਚੱਲਦੀ ਏ, ਉੱਥੇ ਸੁੱਖ ਸਹਿਜ ਤੇ ਚੈਨ ਦੀ ਗੱਲ ਹੈ, ਸੁੱਖ ਸਹਿਜ ਵਿਸ਼ਰਾਮ। ਤੇ ਮੰਗ ਕੀਤੀ ਏ, ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ, ਨਾਨਕ ਪ੍ਰਭ ਸ਼ਰਨਾਗਤੀ ਜਾਂਕੇ ਸਭ ਕਿਛ ਹਾਥ। ਆਪਾਂ ਆਰੰਭ ਸ਼ਬਦ ਪੜਿਆ ਨਾ, ਉਦਮ ਕੀਆ ਕਰਾਇਆ ਆਰੰਭ ਰਚਾਇਆ, ਮੈਂ ਉਦਮ ਕੀਤਾ ਮਾਲਕ ਵਾਹਿਗੁਰੂ ਤੂੰ ਕਰਾਇਆ, ਤੇਰੇ ਕਰਾਉਣ ਤੇ ਮੇਰਾ ਉਦਮ ਹੋਇਆ। ਨਾਮ ਜਪੇ ਜਪ ਜੀਵਨਾ ਗੁਰ ਮੰਤਰ ਦਿਰੜਾਇਆ, ਸਤਿਗੁਰੂ ਨੇ ਐਸਾ ਸੋਹਣਾ ਮੰਤਰ ਦਿੱਤਾ ਜਿਸ ਨੂੰ ਜਪ ਜਪ ਕੇ ਜੀਂਦਿਆਂ ਆਨੰਦ ਭਰ ਰਿਹਾ। ਪਾਏ ਪਰਹਿ ਸਤਿਗੁਰੂ ਕੇ ਜਿਨ ਭਰਮ ਵਿਦਾਰਿਆ, ਕਰ ਕਿਰਪਾ ਪ੍ਰਭ ਆਪਣੀ ਸੱਚ ਸਾਜ ਸਵਾਰਿਆ, ਜਿਹਨੇ ਮੇਰੀ ਜ਼ਿੰਦਗੀ ਸਵਾਰ ਕੇ ਰੱਖ ਦਿੱਤੀ, ਮੈਂ ਉਹਦੇ ਚਰਨਾਂ ਵਿੱਚ ਲੋਟ ਪੋਟ ਹੁੰਦਾ ਰਵਾਂ। ਪਾਏ ਪਰਹਿ ਸਤਿਗੁਰੂ ਕੇ ਜਿਹਨੇ ਮੇਰੇ ਮਨ ਦੀ ਦੁਵਿਧਾ ਮਿਟਾ ਕੇ, ਭਰਮ ਮਿਟਾ ਕੇ ਮੈਨੂੰ ਸਵਾਰ ਦਿੱਤਾ ਹੈ, ਸਾਜ ਦਿੱਤਾ ਹੈ। ਕਰ ਗਏ ਲੀਨੇ ਆਪਣੇ ਸੱਚ ਹੁਕਮ ਰਜ਼ਾਈ, ਆਪਣੀ ਰਜ਼ਾ ਵਿੱਚ ਹੀ ਆਪਣੀ ਪ੍ਰਸੰਨਤਾ ਵਿੱਚ ਹੀ ਮੈਨੂੰ ਬਾਂਹ ਫੜ ਕੇ ਆਲਸ ਦੇ ਰੋਗ ਵਿੱਚੋਂ ਕੱਢ ਲਿਆ। ਜੋ ਪ੍ਰਭ ਦਿੱਤੀ ਦਾਤ ਸਾਹ ਪੂਰਨ ਵਡਿਆਈ, ਇਹ ਤੋਂ ਵੱਡੀ ਵਡਿਆਈ ਹੋਰ ਕੀ ਹੋ ਸਕਦੀ ਜਿਹੜੀ ਮੇਰੇ ਮਾਲਕ ਨੇ ਬਖਸ਼ਿਸ਼ ਕੀਤੀ। ਆਪਣੀਆਂ ਵਡਿਆਈਆਂ ਦੀ ਕਿਹੜੀ ਕੀਮਤ ਹੈ? ਜੋ ਮਾਲਕ ਨੇ ਵਡਿਆਈ ਦਿੱਤੀ ਹੈ ਉਦਮੀ ਹੋਣ ਦੀ, ਗੁਰਮੁਖ ਹੋਣ ਦੀ, ਸਤਸੰਗੀ ਹੋਣ ਦੀ, ਭਗਤ ਹੋਣ ਦੀ, ਇਹਦੇ ਨਾਲ ਦੀ ਵਡਿਆਈ ਹੋਰ ਕੀ ਹੋ ਸਕੇ? ਸਦਾ ਸਦਾ ਗੁਣ ਗਾਈ ਇਹ ਗਾਉਂਦੇ ਨੇ ਉਹ ਲੋਕ ਜਿਨ੍ਹਾਂ ਤੇ ਸਾਹਿਬ ਦੀ ਰਹਿਮਤ ਹੋਈ। ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ, ਅਸੂਲ ਨੇਮ ਕਹਿੰਦੇ ਨੇ ਅਸੂਲ ਨੂੰ, ਬਾ ਅਸੂਲ ਜ਼ਿੰਦਗੀ, ਨੇਮ ਬਦ ਜੀਵਨ, ਗੁਰੂ ਦੀ ਕਿਰਪਾ ਨਾਲ ਨਿਭਦਾ ਚੱਲਿਆ ਜਾ ਰਿਹਾ। ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਤਾਰੀ, ਨਾਮ ਧਨ ਗੁਣ ਗਾਓ। ਹੁਣ ਤਾਂ ਮੈਂ ਗਾਉਂਦਾ ਚਲਾ ਜਾਵਾਂ ਤੇ ਸਭ ਤੋਂ ਵੱਡੀ ਖੱਟੀ ਖੱਟਦਾ ਚਲਾ ਜਾਵਾਂ। ਲਾਭ ਪੂਰੇ ਗੁਰ ਦਿੱਤਾ ਵਣਜਾਰੇ ਸੰਤ ਨਾਨਕਾ, ਪ੍ਰਭ ਸ਼ਾਹ ਅਮਿਤਾ, ਪ੍ਰਭੂ ਸ਼ਾਹ ਦੇ ਦੁਆਰੇ ਦੇ ਇਹ ਸੰਤ ਜਣ ਜੋ ਅਸਲ ਵਪਾਰ ਕਰਨ ਵਾਲੇ ਨੇ, ਇਸ ਉਦਮ ਦੇ ਸਦਕਾ ਇਹ ਬਹੁਤੀ ਖੱਟੀ ਖੱਟ ਜਾਂਦੇ। ਧੰਨ ਗੁਰੂ ਨਾਨਕ ਇਸ ਵੇਲੇ ਰੋਹੇਲ ਖੰਡ ਗਏ ਨੇ ਨਾ, ਸਾਹਿਬ ਵਿਕ ਗਏ, ਗੁਲਾਮ ਹੋ ਕੇ ਵਿਕ ਗਏ। ਤੇ ਜਿਸ ਬੰਦੇ ਨੇ ਖਰੀਦਿਆ ਸੀ ਨਾ, ਉਹਨੇ ਆ ਕੇ ਸਮਝਾ ਦਿੱਤਾ, ਕਹਿਣ ਲੱਗਾ ਗੁਲਾਮ ਆਹ ਘਰ ਹੀ ਤੇ ਇਸ ਘਰ ਵਿੱਚ ਘਰ ਦੇ ਸਾਰੇ ਕੰਮ ਜੋ ਬੇਗਮ ਆਖੀ ਉਹ ਤੂੰ ਕਰਨੇ। ਧੰਨ ਗੁਰੂ ਨਾਨਕ ਸਿਰ ਨਵਾ ਕੇ ਕਹਿਤਾ ਜੀ ਹਜ਼ੂਰ, ਮਾਲ ਡੰਗਰ ਦਾ, ਵਿਹੜੇ ਪਾੜੇ ਦਾ, ਆਲੇ ਦੁਆਲੇ ਦਾ ਸਾਰਾ ਕੰਮ ਤੂੰ ਸਾਹਮਣਾ, ਮੇਰੀ ਮੁੱਠੀ ਚਾਪੀ ਤੇ ਸੇਵਾ ਵੀ ਤੂੰ ਕਰਨੀ। ਸਾਹਿਬਾਂ ਨੇ ਜੀ ਹਜ਼ੂਰ ਕਹਿ ਦਿੱਤਾ। ਸਵੇਰੇ ਤੜਕੇ ਪਾਣੀ ਗਰਮ ਕਰਕੇ ਮੈਨੂੰ ਨਹਾਉਣਾ ਹੀ, ਜੀ ਹਜ਼ੂਰ। ਉਹ ਬੜਾ ਖੁਸ਼ ਹੈ, ਕੈਸਾ ਗੁਲਾਮ ਮਿਲਿਆ, ਕੈਸਾ ਅਸੀਲ ਹੈ, ਕੈਸਾ ਆਗਿਆਕਾਰ ਹੈ। ਰਾਤ ਬੀਤੀ, ਅੰਮ੍ਰਿਤ ਵੇਲਾ ਹੋਇਆ, ਉਹਨੇ ਆਵਾਜ਼ ਮਾਰੀ, ਗੁਲਾਮ ਪਾਣੀ ਲੈ ਕੇ ਆ, ਨਹਾਵਾਂਗਾ।
ਧੰਨ ਗੁਰੂ ਨਾਨਕ ਕਹਿਣ ਲੱਗੇ ਹਜ਼ੂਰ ਜਾ ਹੀ ਰਿਹਾ, ਮਾਲਕ ਚੱਲਿਆ ਹੀ ਸਾਂ, ਤੇ ਧੰਨ ਗੁਰੂ ਨਾਨਕ ਥੋੜ੍ਹੀ ਦੇਰ ਬਾਅਦ ਵਾਪਸ ਵੀ ਆ ਰਿਹਾ। ਗੁਲਾਮ ਪਾਣੀ ਲੈ ਆਇਆ ਤੇ ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਮਾਫ਼ੀ ਦਾ ਖਾਸਤਕਾਰ ਆ, ਮਾਫ਼ੀ ਚਾਹੁਣਾ ਪਾਣੀ ਹੈ ਨਹੀਂ ਕਿਧਰੇ। ਬੜਾ ਗੁੱਸਾ ਚੜਿਆ, ਆਖਰ ਇਹੋ ਜਿਹਾ ਬੰਦੇ ਨੂੰ ਕ੍ਰੋਧ ਹੀ ਆਵੇਗਾ। ਕਹਿਣ ਲੱਗਾ ਪਾਣੀ ਹੈ ਨਹੀਂ, ਇਹ ਕੈਸਾ ਬਹਾਨਾ ਹੈ, ਖੂਹ ਚ ਪਾਣੀ ਹੈ ਨਹੀਂ। ਧੰਨ ਗੁਰੂ ਨਾਨਕ ਕਹਿੰਦੇ ਨੇ ਨਹੀਂ, ਤਲਾਅ ਤੋਂ ਲੈ ਆਉਣਾ ਸੀ, ਇਹ ਹਜ਼ੂਰ ਉੱਥੇ ਵੀ ਨਹੀਂ, ਉਹ ਨਿਕੰਮਿਆ ਉੱਥੋਂ ਪਰਾਂ ਦਰਿਆ ਤੋਂ ਲੈ ਆਉਣਾ ਸੀ। ਧੰਨ ਗੁਰੂ ਨਾਨਕ ਕਹਿੰਦੇ ਨੇ ਹਜ਼ੂਰ ਉੱਥੇ ਵੀ ਤਾਂ ਨਹੀਂ, ਨੇੜੇ ਤੇੜੇ ਪਾਣੀ ਕਿਧਰੇ ਵੀ ਤਾਂ ਨਹੀਂ, ਮੈਂ ਕਿੱਥੋਂ ਲੈ ਆਉਂਦਾ। ਇਹਨੇ ਚਿਰ ਨੂੰ ਗਲੀ ਚ ਹਾਹਾਕਾਰ ਮੱਚੀ ਦੀ ਆਵਾਜ਼ ਪਈ, ਘਬਰਾ ਕੇ ਉੱਠਿਆ, ਪੁੱਛਿਆ ਕੀ ਗੱਲ ਹੈ। ਕਹਿੰਦੇ ਨੇ ਸਾਰੇ ਨਗਰ ਚ ਪਾਣੀ ਕਿਧਰੇ ਨਹੀਂ, ਪਾਣੀ ਦੀ ਥੋੜ, ਪਾਣੀ ਬਿਨਾਂ ਕਿਵੇਂ ਜੀਵਾਂਗੇ। ਘਬਰਾਹਟ ਪੈਦਾ ਹੋ ਗਈ, ਸਿਆਣੇ ਬੰਦੇ ਸਿਰ ਜੋੜ ਕੇ ਬੈਠੇ ਜੋ ਬਜ਼ੁਰਗ ਸਨ, ਜ਼ਿੰਮੇਵਾਰ ਸਨ, ਉਹਨਾਂ ਕਿਹਾ ਇਹ ਗੱਲ ਕੀ ਬਣ ਗਈ, ਪਾਣੀ ਕਿੱਧਰ ਗਿਆ। ਕੋਈ ਉਹਨਾਂ ਵਿੱਚ ਸੀ ਥੋੜ੍ਹਾ ਜਿਹਾ ਰੱਬ ਦੇ ਭੈ ਵਾਲਾ, ਉਹ ਕਹਿਣ ਲੱਗਾ ਮੈਨੂੰ ਜਾਪਦਾ ਹੈ ਕਿਸੇ ਸਾਈਂ ਲੋਕ ਦੀ, ਕਿਸੇ ਰੱਬ ਦੇ ਬੰਦੇ ਦੀ ਖੁਨਾਮੀ ਸਾਥੋਂ ਹੋ ਗਈ ਹੈ, ਤਾਂ ਇਹ ਸਜ਼ਾ ਸਾਡੇ ਸਾਹਮਣੇ ਆਈ ਹੈ, ਪਾਣੀ ਦੀ ਬੂੰਦ ਬੂੰਦ ਨੂੰ ਅਸੀਂ ਤਰਸ ਕੇ ਮਰ ਜਾਵਾਂਗੇ, ਬੜਾ ਮੁਸ਼ਕਲ ਹੋ ਜਾਏਗਾ, ਨੇੜੇ ਤੇੜੇ ਕਿਧਰੇ ਪਾਣੀ ਨਹੀਂ, ਕਿਸੇ ਦੀ ਖੁਨਾਮੀ ਬੇਅਦਬੀ ਸਾਡੇ ਕੋਲੋਂ ਹੋ ਗਈ ਜਾਪਦੀ। ਤੇ ਇੱਕ ਵਿੱਚੋਂ ਜਿਹੜਾ ਬੜਾ ਚੰਚਲ ਸੀ ਕਹਿਣ ਲੱਗਾ ਖੁਨਾਮੀ ਦੀ ਗੱਲ ਤਾਂ ਕਰੋ ਜੀ, ਆਪਾਂ ਕੋਈ ਨੇਕੀ ਦੀ ਗੱਲ ਕਦੇ ਕੀਤੀ ਹੋਵੇ, ਆਪਾਂ ਮਾਰ ਕੁੱਟ ਕੇ ਲੋਕਾਂ ਨੂੰ ਉਹਨਾਂ ਕੋਲੋਂ ਵਗਾਰਾ ਲੈਂਦੇ ਹਾਂ, ਕੰਮ ਲੈਂਦੇ ਹਾਂ, ਪਤਾ ਨਹੀਂ ਇਹਨਾਂ ਵਿੱਚ ਕੌਣ ਕੌਣ ਕੀ ਹੈ। ਕਹਿਣ ਲੱਗੇ ਨਹੀਂ, ਜ਼ਰਾ ਗੌਰ ਨਾਲ ਵਿਚਾਰੋ, ਉਹ ਪਠਾਨ ਜਿਹਨੇ ਖਰੀਦ ਕੇ ਗੁਰੂ ਨਾਨਕ ਨੂੰ ਲਿਆਂਦਾ ਸੀ ਦੋ ਘੋੜਿਆਂ ਤੋਂ, ਕਹਿਣ ਲੱਗਾ ਇੱਕ ਬੰਦਾ ਮੈਂ ਰਾਤੀ ਲਿਆਂਦਾ ਖਰੀਦ ਕੇ, ਬੰਦਾ ਬੜਾ ਹੀ ਧੀਰਜਵਾਨ ਹੈ, ਬੜਾ ਹੀ ਸੀਲ ਹੈ, ਬੜਾ ਹੀ ਆਗਿਆਕਾਰ ਹੈ, ਤੇ ਜੇ ਉਹਦੇ ਚਿਹਰੇ ਵੱਲ ਵੇਖਿਆ ਨਹੀਂ ਜਾਂਦਾ, ਉਹਦੇ ਨੇਤਰਾਂ ਵੱਲ ਵੇਖਿਆ ਨਹੀਂ ਜਾਂਦਾ, ਜਾਪਦਾ ਕਿਤੇ ਗਲਤੀ ਨਾਲ ਮੈਂ ਕਿਸੇ ਰੱਬ ਲੋਕ ਨੂੰ ਤਾਂ ਨਹੀਂ ਗੁਲਾਮ ਸਮਝ ਕੇ ਖਰੀਦ ਲਿਆ ਆਇਆ। ਉਹ ਕਹਿਣ ਲੱਗੇ ਵਿਖਾ ਸਾਨੂੰ, ਚੱਲੇ ਆ ਗਏ। ਉਹਨਾਂ 'ਚ ਜਿਹੜਾ ਬੰਦਾ ਆਗੂ ਸੀ, ਬਜ਼ੁਰਗ ਸੀ, ਕਹਿਣ ਲੱਗਾ ਬਾਬਾ ਪਾਣੀ ਨਹੀਂ। ਧੰਨ ਗੁਰੂ ਨਾਨਕ ਨੂੰ ਕਹਿਣ ਲੱਗਾ ਸਾਈਂ ਲੋਕਾਂ ਪਾਣੀ ਨਹੀਂ, ਪਾਣੀ ਤੋਂ ਬਿਨਾਂ ਕਿਵੇਂ ਚੱਲੇਗਾ। ਧੰਨ ਗੁਰੂ ਨਾਨਕ ਕਹਿਣ ਲੱਗੇ ਅੱਗੇ ਵੀ ਬੰਦਿਆਂ ਦਾ ਲਹੂ ਪੀਂਦੇ ਜੇ ਹੁਣ ਵੀ ਪੀਤੀ ਚੱਲੇ, ਜੇ ਇਸੇ ਨਾਲ ਤੁਹਾਡਾ ਕੰਮ ਸਰਦਾ ਹੈ। ਹੁਣ ਇਹੋ ਜਿਹੀ ਗੱਲ ਕਦੇ ਕਿਸੇ ਗੁਲਾਮ ਨੇ ਕਹਿਣੀ ਸੀ? ਧੰਨ ਗੁਰੂ ਨਾਨਕ ਨੇ ਝਟਕਾ ਦੇ ਕੇ ਜਗਾ ਦਿੱਤਾ, ਉਹਨਾਂ ਵੇਖਿਆ ਵਾਕਈ ਇਹ ਗੁਲਾਮਾਂ ਵਾਲੀ ਕੋਈ ਗੱਲ ਨਹੀਂ, ਇਹ ਤਾਂ ਪੈਂਦਾ ਹੈ ਉੱਤੋਂ ਦੀ। ਕਹਿਣ ਲੱਗੇ ਬਾਬਾ ਮਰ ਜਾਵਾਂਗੇ। ਧੰਨ ਗੁਰੂ ਨਾਨਕ ਕਹਿਣ ਲੱਗੇ ਜੀਣ ਜੂ ਨਹੀਂ ਦਿੰਦੇ, ਮਰੋ, ਕਿਸੇ ਨੂੰ ਜੀਣ ਵੀ ਤਾਂ ਨਹੀਂ ਦਿੰਦੇ। ਕਿੰਨੀਆਂ ਭੈਣਾਂ ਦੇ ਵੀਰ ਤੁਸੀਂ ਕੋਹਲੂਆਂ ਨਾਲ ਜੋ ਛੱਡੇ, ਕਿੰਨੀਆਂ ਮਾਵਾਂ ਦੇ ਲਾਡਲੇ ਪੁੱਤਰ ਤੁਸੀਂ ਹਲਾ ਕੇ ਲਾ ਛੱਡੇ ਨੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਤੁਸੀਂ ਮਾਰ ਮਾਰ ਕੇ ਕੋੜੇ ਖਤਮ ਕਰ ਦਿੱਤੇ ਨੇ, ਚੱਕੀਆਂ ਤੇ ਖਰਾਸਾਂ ਤੇ ਜੋ ਜੋ ਕੇ ਤੁਸੀਂ ਉਹਨਾਂ ਦੀ ਰੱਤ ਪੀ ਲਈ, ਅੱਜ ਤੁਹਾਨੂੰ ਆਪਣੇ ਜੀਵਨ ਦਾ ਮੋਹ ਜਾਗੇ ਹੈ, ਖਿਆਲ ਜਾਗੇ ਹੈ, ਲੋਕਾਂ ਨਾਲ ਕੀ ਕਰਦੇ, ਸਿਰ ਨੀਵੇਂ ਕਰਕੇ ਬਹਿ ਗਏ, ਗੱਲ ਨਹੀਂ ਔੜਦੀ। ਲੋੜਵੰਦ ਵੀ ਹੋਵੇ ਨਾ ਬੰਦਾ ਤੇ ਫਿਰ ਉਹਦਾ ਰੁੱਖ ਬਦਲ ਜਾਂਦਾ। ਕਹਿਣ ਲੱਗਾ ਬਾਬਾ ਕੁਝ ਕਰ ਸਕਣੇ ਪਾਣੀ ਦਾ? ਧੰਨ ਗੁਰੂ ਨਾਨਕ ਕਹਿਣ ਲੱਗੇ ਇੱਕੋ ਤਰੀਕਾ, ਇਹਨਾਂ ਸਾਰਿਆਂ ਨੂੰ ਛੱਡ ਦਿਓ, ਪਾਣੀ ਆ ਜਾਏਗਾ ਤੁਹਾਡੇ ਵਾਸਤੇ। ਨਿਰੰਕਾਰ ਦੀ ਪ੍ਰਸੰਨਤਾ ਪ੍ਰਾਪਤ ਕਰੋ, ਇਹਨਾਂ ਦੀ ਰੂਹ ਰਾਜ਼ੀ ਕਰੋ, ਇਹਨਾਂ ਸਾਰਿਆਂ ਨੂੰ ਆਜ਼ਾਦ ਕਰ ਦਿਓ। ਕਈ ਭੈਣਾਂ ਦੇ ਕਲੇਜੇ ਠੰਡੇ ਹੋਣਗੇ, ਕਈ ਸੁਹਾਗਣਾਂ ਦੇ ਚਿੱਤ ਰਾਜ਼ੀ ਹੋਣਗੇ, ਕਈ ਮਾਵਾਂ ਦੇ ਕਲੇਜੇ ਨੂੰ ਠੰਡ ਪੈ ਗਈ ਹੁੰਦੀ, ਅਸੀਸ ਸਦਕਾ ਤੁਹਾਨੂੰ ਸਾਰੇ ਸੁੱਖ ਆਉਣਗੇ। ਇੱਕ ਪਾਣੀ ਦੀ ਗੱਲ ਕੀ? ਹੁਣ ਉਹਨਾਂ ਨੇ ਆਪਣਾ ਮਸਲਾ ਰੱਖਿਆ, ਕਹਿਣ ਲੱਗੇ ਬਾਬਾ ਜੇ ਇਹਨਾਂ ਸਾਰਿਆਂ ਨੂੰ ਛੱਡਤਾ ਅਸੀਂ ਕੀ ਕਰਾਂਗੇ? ਕਿਉਂ ਕਿ ਬਾਬਾ ਸਾਡੇ ਕੰਮ ਕਿਵੇਂ ਚੱਲਣਗੇ? ਧੰਨ ਗੁਰੂ ਨਾਨਕ ਕਹਿਣ ਲੱਗੇ ਆਪ ਕਰੋ। ਕਹਿਣ ਲੱਗੇ ਆਪ ਕਦੇ ਕੀਤੇ ਨਹੀਂ, ਬੈਠਿਆਂ ਬਿਠਾਇਆ ਹੋ ਜਾਂਦੇ ਨੇ। ਇਸ ਕਰਕੇ ਧੰਨ ਗੁਰੂ ਨਾਨਕ ਕਹਿਣ ਲੱਗੇ ਹੁਣ ਲੱਗਦਾ ਹੈ ਪਤਾ, ਅੱਗੇ ਤਾਂ ਇਹ ਸਮਝਦੇ ਸਾਂ ਕਿ ਇਹ ਤੁਹਾਡੇ ਗੁਲਾਮ ਨੇ, ਪਰ ਹੁਣ ਪਤਾ ਪਿਆ ਲੱਗਦਾ ਤੁਸੀਂ ਇਹਨਾਂ ਦੇ ਗੁਲਾਮ, ਤੁਸੀਂ ਆਪਣੇ ਆਲਸ ਦੇ ਗੁਲਾਮ ਜੇ। ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਚਾਹੀਦਾ ਅਸਿਸਟੈਂਟ, ਸਹਾਇਤਾ ਕਰਨ ਵਾਲਾ, ਤੁਹਾਡੇ ਕੰਮ ਚਲਾਉਣ ਵਾਲਾ। ਤੁਸੀਂ ਤਾਂ ਗੁਲਾਮ ਤੁਸੀਂ ਹੋ, ਤੁਸੀਂ ਇਹਨਾਂ ਦੇ ਮਾਲਕ ਨਹੀਂ ਹੋ, ਇਹ ਤੁਹਾਡੇ ਮਾਲਕ ਨੇ, ਜਿਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ। ਹੁਣ ਤੁਸੀਂ ਸੋਚੋ, ਇਹ ਕਥਾ ਹੋਰ ਵੀ ਪ੍ਰਚਲਨ ਵਿੱਚ ਸੀ, ਪੜ੍ਹੀ। ਕਹਿੰਦੇ ਨੇ ਇੱਕ ਨਦੀ ਦੇ ਕਿਨਾਰੇ ਦੋ ਰਿਆਸਤਾਂ, ਇੱਕ ਉਸ ਪਾਸੇ ਇੱਕ ਉਸ ਪਾਸੇ। ਇੱਕ ਰਿਆਸਤ ਦਾ ਏਰੀਆ ਰਕਬਾ ਬਹੁਤ ਵੱਡਾ ਹੈ, ਉਹਦੀ ਆਬਾਦੀ ਵੀ ਤਕੜੀ ਹੈ, ਉਹਦੀ ਜ਼ਮੀਨ ਵੀ ਪੱਧਰੀ ਹੈ, ਉਹਦੇ ਵਿੱਚੋਂ ਛੋਟੀ ਛੋਟੀਆਂ ਨਦੀਆਂ ਵੀ ਲੰਘਦੀਆਂ ਨੇ, ਉੱਥੇ ਪਾਣੀ ਧਰਤੀ ਵਿੱਚ ਵੀ ਚੰਗਾ ਹੈ, ਖੁਸ਼ਹਾਲ ਰਿਆਸਤ। ਦੂਜੇ ਪਾਸੇ ਛੋਟੇ ਜਿਹੇ ਏਰੀਏ ਵਾਲੀ, ਛੋਟੇ ਜਿਹੇ ਰਕਬੇ ਵਾਲੀ ਰਿਆਸਤ, ਉਹਦੇ 'ਚ ਅੱਧਾ ਕੋਈ ਇਲਾਕਾ ਉੱਚਾ ਨਹੀਂ ਹੈ, ਪਾਣੀ ਦੀ ਵੀ ਘਾਟ ਹੈ, ਜ਼ਮੀਨ ਵੀ ਕਮਜ਼ੋਰ ਹੈ, ਤੇ ਬੰਦੇ ਵੀ ਗਿਣਤੀ 'ਚ ਥੋੜ੍ਹੇ ਨੇ। ਨਦੀ ਦੇ ਦੋਵੇਂ ਪਾਸੇ ਵਸਣ ਵਾਲੀਆਂ ਰਿਆਸਤਾਂ, ਵੱਡੀ ਰਿਆਸਤ ਵਾਲੇ ਨੇ ਚੌਥੇ ਕਿ ਦਿਨ ਉੱਠਣਾ, ਹਮਲਾ ਕਰਨਾ, ਉਹਨਾਂ ਦੇ ਮਾਲ ਡੰਗਰ ਖੋਹ ਲਿਆਉਣੇ, ਚਾਰ ਬੰਦੇ ਮਾਰ ਆਉਣੇ, ਉਹਨਾਂ ਦਾ ਨੁਕਸਾਨ ਕਰ ਦੇਣਾ। ਉਹ ਛੋਟੀ ਰਿਆਸਤ ਦਾ ਰਾਜਾ ਇੱਕ ਦਿਨ ਆਪਣੇ ਵਜ਼ੀਰਾਂ ਮੀਰਾਂ ਨੂੰ ਇਕੱਠੇ ਕਰਕੇ ਬਹਿ ਗਿਆ, ਕਹਿਣ ਲੱਗਾ ਵੀ ਅੱਜ ਮੈਂ ਫੈਸਲਾ ਕਰਨਾ ਕਿ ਦੱਸੋ। ਕਹਿਣ ਲੱਗੇ ਰੋਜ਼ ਰੋਜ਼ ਦੀ ਇਸ ਮਾਰ ਪੈਣ ਨਾਲੋਂ
मैं सोचिया चिट्टा झंडा खड़ा करके उन्हां दी ईण मन लईए गुलामी, उन्हां दी गुलामी कबूल कर लईए। वह वड्डे ने, वह डाढ़े ने, उन्हां कोल माया भी खुली है, बंदे भी तगड़े ने उन्हां दे, उन्हां कोल साधन बहुते ने। एक विचों सियाने ने क्या कहन लगे, उन्हां दी भुख भी वड्डी, वह इन्ना कुछ पा के भी तुहाडे उत्ते भुखे पै पै के चपकते ने, भुख भी तो वड्डी उन्हां दी। कहन लगा चलो उन्हां दी भुख वड्डी ते सानू भी हड़प कर, उन्हां नूं कहो बंदा भेज दिओ, उन्हां नूं कहो आओ ते साडे ते आके कब्जा करके बह जाओ, असीं तुहाडे गुलाम होए। विचों दो चार अणखवाले सन, कहन लगे सानू नहीं मंजूर, असीं नहीं गुलामी कबूल करनी, मर जावांगे। कहन लगा की करोगे, एक सियाणा बजुर्ग बैठा सी, वह कहन लगा गल मेरे हाथ दे दिओ, मैं तुहानूं नजारा विखावां। कहन लगा की करेगा, कहन लगा जो मैं कहां वो करी चलो, छिया महीनों बाद नतीजा दसांगा। राजा कहन लगा ठीक है। उस बुढ़े नूं कहन लगा विद्वान है, सियाणा है, तजर्बाकार है, जो तू करेगा मैनू भी प्रवान, मेरी रियाया नूं प्रवान। उन्हें फिर वंडियां कीतियां बंदियां दी। कहन लगा अधे बंदे इस परजा दे इन्हां उच्चियां नीवियां थावियां नूं पधरे करनगे, जिथे जिथे पानी है उथों नाले पट के, खाले पट के, नहरां पट के, जिथे नहीं है उथे पहुंचाउणगे, जिथे जिथे पानी नेड़े उपलब्ध हो सकता है उथे खूह पट्टणगे। अधे बंदे तां मैं इस तरह सारी परजा दे लावांगा, दिन रात कम करना पएगा। राजा कहन लगा जिहड़ा ना करे मेरे पेश कर। दूजे पासे एक घटना वापरी, उस वड्डी रियासत दे किसे वड्डे अफसर दे घर विच, किसे फौजी अफसर दे घर च अचानक एक बंदे ने आके बूहा ठकोरिया। कहन लगा कौन है? कहन लगा जी मैं सेवादार हाँ, गुलाम हाँ, चाकर हाँ। की करेगा? कहिंदा जी जो मर्जी करा लो, पठा दठा करदा सारा काम, रसोई याद और शरीर दी सेवा जो कहोगे सारी करांगा, कपड़े धो देंगा, सफाई कर देंगा। कह लगे लवेगा की? कहिंदा जी कुछ नहीं, बस रोटी दिती चलो, रोटी दिती चलो ते काम ले चलो, होर कुछ नहीं चाहिदा। कमाल है, बड़ा सस्ता बंदा है। उन्हें क्या जी आया आ जा फिर, जेहो जिहा बंदा है पुछण दी भी लोड़ नहीं कित्थों आए। दूजे घर भी इहो जिहा पहुंच गया, तीजे घर भी, सैकड़े वड्डे वड्डे सिपा सालारां दे घरां विच इहो जिहा बंदे चौथे एक दिन फिरदे नजर आए, जिहड़े मुफ्त सेवा कर रहे ने, रोटी खांदे ने, दिन रात जुटे होए, बड़ी बड़ा काम करदे, शरीर दी कोई सुख दी परवाह नहीं करदे। छे महीने इवें बीत गए, छिया महीनों बाद अचानक उस छोटी रियासत दे बंदियां ने, उस राजे दी फौज ने अचानक वड्डी रियासत ते हमला कर दिता। दिगल वजे, टोल टमकीरे वजे, उन्होंने नदी पार करके बेड़िया राही इधर हमला कर दिता, और कुछ पलों के विच ही इन्हां नूं चिट्टा झंडा वड्डी रियासत वल नूं खड़ा करना पिया। कारण पता की सी? उन्होंने आके सारे काम संभाल लै सन, ते जिदन हमला होना सी रातों रात सारे गुलाम गायब हो गए, सारे ही दास गायब हो गए, वापस अपनी रियासत चले गए। उन्होंने दिन मिथिया होया सी, अपनी फौज नाल रल के हमला किया। यह लोग ना उन्होंने बंदूक लभे, ना उन्होंने तलवार लभे, ना उन्होंने पानी हाथ आवे, ना उन्होंने कमर कसा लभे, घबरा गए, कोई चीज उन्होंने हाथ वास रही नहीं। सेवकों ने सारा काम अपने हाथ ले लिया होया, आरसी बना के रख दिता, छिया महीनों की उन्होंने मेहनत ने इन्हों का बेड़ा गर्क कर दिता, ते आप इन्ने चुस्त हो गए। उधर जमीन पदरिया करने वाले एडे उद्यमी हो गए, जिस उन्होंने रल के हमला किया, नक्शा बदल के रख दिता, सारी रियासत छांदे चले गए। इस वड्डी रियासत के मालिक नूं हथ खड़े करके उन्होंने ईन मननी पई, पुछया ये किवें हो गया, यह जादू किवें वरत गया, तुसी चार बंदे थोड़े जे मेरे ते किवें आ गए, हावी हो गए। वह बुढ़ा बंदा कहन लगा गल सिर्फ उद्यम ते आलस दी है, तुहानूं आलसी बना दिता, अपने नूं उद्यमी बना दिता। धन गुरु नानक कहन लगे तुसी आलसी हो गए, अपने दुश्मन बन गए हो, इस तरह नहीं गल, इन्हां नूं छड्ड दिओ। कहन लगे जी बिल्कुल नहीं सरना साहब। कहन लगे कुछ बंदे जिहड़े खुशी नाल पैसे लैके रहना प्रवान करन, वगारा नाल नहीं, पगारा नाल तनखाहां नाल रहना पसंद करन, वह रख लो, बाकी छड्ड दिओ। छड्ड दिते, इधरों ये परपकार गुरु नानक साहब के कहन ते उन्होंने किया। उधर पानी पानी आ गया, पानी खूहां विच पानी, तलाबां विच पानी, निरंकार दी रहमत, गुलाम आजाद हो गए, भाई हरा ते होर प्रेमी सारे आजाद हो। धन गुरु नानक कहन लगे मैं इन्हें ते बस नहीं करना कि तुसी अपने कोलू आप जोवो, तुसी अपने हल आप चलाओ, इन्हें ते बस नहीं, मैं तुहाडे नाल होर भी गल करनी। अगे शायद तुसा अपनी अरदास, अपनी दुआ, अपनी प्रार्थना भी शायद काजियां कोलों, मुलावां कोलों कराई होवेगी। इधर आओ, आप तुहानूं निरंकार नाल जोड़ के जाना, उद्यम करके आप नमाज करो, आप दुआ करो, आप निरंकार दी हजूरी च हाजरियां भरो, मन का उद्यम भी तुहानूं दे के जाना, सवेरे शाम की सतसंगत का उद्यम दे के जाना। धन गुरु नानक ने उन्हां नूं एक थां ते रल के बह के प्यार दे सूत्र च परुते जाके निरंकार दी, प्रभु दी, खुदावंद दी सिफतो सनाह करन वास्ते
ਉਹਦੇ ਗੁਣ ਗਾਉਣ ਵਾਸਤੇ, ਹਰੀ ਜਸ ਕਰਨ ਵਾਸਤੇ ਮਿਲ ਕੇ ਬੈਠਣ ਦੀ ਜਾਚ ਬਖਸ਼ਿਸ਼ ਕੀਤੀ। ਕਿਉਂਕਿ ਧੰਨ ਗੁਰੂ ਨਾਨਕ ਦੀ ਸਭ ਤੋਂ ਵੱਡੀ ਜੁਗਤ ਹਰ ਥਾਂ ਤੇ ਇਹ ਹੈ, ਜਿੱਥੇ ਵੀ ਜਾਂਦੇ ਨੇ ਆਪ ਜੀ ਕਹਿੰਦੇ ਨੇ ਧਰਮਸਾਲ ਕਰੋ, ਸਤਸੰਗਤ ਕਰੋ, ਲੰਗਰ ਚਲਾਓ, ਸੇਵਾ ਕਰੋ। ਇਹ ਧੰਨ ਗੁਰੂ ਨਾਨਕ ਦੀ ਮਰਿਆਦਾ ਹੈ। ਉਹਨਾਂ ਨੇ ਇਸ ਮਰਿਆਦਾ ਨੂੰ ਧਾਰਨ ਕਰ ਲਿਆ, ਉਹ ਜ਼ਿਹਨੀ ਗੁਲਾਮੀ ਤੋਂ ਆਜ਼ਾਦ ਹੋ ਗਏ, ਗੁਲਾਮਾਂ ਦੀ ਗੁਲਾਮੀ ਤੋਂ ਆਜ਼ਾਦ ਹੋ ਗਏ, ਉਦਮ ਵਿੱਚ ਆ ਗਏ, ਆਪਣੇ ਕੰਮ ਆਪ ਕਰਦੇ ਨੇ, ਅਰੋਗ ਰਹਿਣ ਲੱਗ ਪਏ, ਚੜ੍ਹਦੀਆਂ ਕਲਾਂ 'ਚ ਰਹਿਣ ਲੱਗ ਪਏ। ਅਸਲ ਗੁਰੂ ਨਾਨਕ ਦਾ ਧਰਮ ਹੀ ਇਹ ਹੈ। ਜਦ ਆਪਾਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਪਿਛਲੀ ਉਮਰਾਂ ਵਿੱਚ ਵੀ ਆਪ ਖੇਤਾਂ ਵਿੱਚੋਂ ਨਦੀਨ ਕੱਢਦੇ ਨਜ਼ਰ ਆਉਂਦੇ ਨੇ, ਖੇਤਾਂ ਵਿੱਚੋਂ ਧਾਨ ਪੱਟਦੇ, ਧਾਨ ਕੱਢਦੇ ਤੇ ਉਹਨਾਂ ਦੀ ਸੇਵਾ ਖੇਤਾਂ ਦੀ ਸੰਭਾਲ ਕਰਦੇ ਨਜ਼ਰ ਆਉਂਦੇ ਨੇ। ਐਸੇ ਗੁਰੂ ਦੇ ਸਿੱਖ ਹੁੰਦੇ ਆ, ਸਾਨੂੰ ਆਲਸ ਕਿਵੇਂ ਮਾਫ਼ ਹੋ ਜਾਏਗਾ? ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ, ਗੁਰੂ ਨਾਨਕ ਦਾ ਸਿੱਖ ਹੋਣ ਦੇ ਨਾਤੇ ਇਸ ਦਰ ਦੀ ਮਰਿਆਦਾ ਦਾ ਪਾਲਣ ਕਰਦੇ ਹਾਂ। ਮੈਂ ਉੱਦਮ ਕੀਤਾ, ਮੇਰਿਆਂ ਨੇ ਉੱਦਮ ਕੀਤਾ, ਅਸਾਂ ਉੱਦਮ ਕੀਤਾ ਤੇ ਬੜਾ ਆਨੰਦ ਆਇਆ। ਉੱਦਮ ਕਰਦਿਆਂ ਜੀਵਨ ਸੁੱਖ ਨਾਲ ਭਰ ਗਿਆ ਤੇ ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਜੋਗੇ ਹੋ ਗਏ। ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ, ਸਿਮਰਦਿਆਂ ਸਿਮਰਦਿਆਂ ਸਰਬੱਤ ਦਾ ਭਲਾ ਲੋਚਣ ਵਾਲੀ ਸੁੱਚੀ ਸੱਚੀ ਅਕਲ ਦੇ ਮਾਲਕ ਹੋ ਗਏ।

आठ पहर हर जाए के मन इच पुजाई, मन इच पुजाई कर सेवा सेवक प्रण प्रेम।

समझदार सोजी वाले आ, एक होर रस भी है जिनू नाम का रस कहते हरी का रस कहते होर बड़े स्वाद तू वेखे हो मालक ने बड़ी प्यारी रचना बनाई साढ़े जेड़े ज्ञान इंद्रे ने ना पांच ज्ञान इंद्रे फाइव सेंसेस अखा वेख दियां जीब चखदी कान सुनदे ने नक सुंघदा है शरीर दी त्वचा शरीर दी स्किन जो है छोह के पता लाउंदी आला दुआला की है लेकिन इहदे नाल इक होर भी गल है इन्हां पंजां ही ज्ञान इंद्रियां च मालक ने रस भी पा छड़े स्वाद भर छड़े अखां वेखदियां भी ने वेखण दा रस भी लैंदियां जे तां नजारा वधिया है ते अखां रस लैंदियां ते जे नहीं तां फिर मूंह दूजे पासे भी हो जांदा जे सुनी जाण वाली आवाज सुरीली है रस विच है सुर विच है ते बंदा ध्यान नाल सुणदा है बल्कि हमा तन गोश सारा शरीर कानी बन जांदा है पूरा ध्यान पर जे वह आवाज बेसुरी हो ते कन्ना चुंगलां भी दे लेता अण पौंदा शोर होवे ते नहीं भी बर्दाश्त होता इसे तरह सुंघण दी शक्ति कदे बदबो भी लैंदी ते दुखी भी होंदी खुशबू नाले सुखी भी होंदी जीव ते कुछ कौड़ा आ जावे ते थू थू भी बंदा करदा है कुछ स्वादला आ जावे ते अखां भी बोलदियां ने रस आया इन्हां पंजां ज्ञान इंद्रियां विच ही रस मालक ने भरे ਇਹ ਨਖੇੜ ਲੈਂਦੇ ਨੇ ਰਸ ਦੇਣ ਵਾਲੀ ਕਿਹੜੀ ਕਿਹੜੀ ਵਸਤੂ ਤੇ ਫਿਰ ਉਸ ਰਸ ਪਿੱਛੇ ਸਵਾਦ ਦੇਣ ਵਾਲੀ ਸ਼ੈ ਪਿੱਛੇ ਕਈ ਵਾਰੀ ਬੰਦਾ ਕਮਲਾ ਵੀ ਹੋ ਜਾਂਦਾ ਇੱਥੋਂ ਤੱਕ ਕਮਲਾ ਹੋਇਆ ਬੰਦਾ ਕਈ ਵਾਰੀ ਇਹਨਾਂ ਰਸਾਂ ਪਿੱਛੇ ਸੁਣਨ ਦੇ ਰਸ ਪਿੱਛੇ ਸੁੰਘਣ ਦੇ ਰਸ ਪਿੱਛੇ ਵੇਖਣ ਦੇ ਰਸ ਪਿੱਛੇ ਛੋਹਣ ਦੇ ਰਸ ਪਿੱਛੇ ਚੱਖਣ ਦੇ ਰਸ ਪਿੱਛੇ ਇਹਨਾਂ ਸਵਾਦਾਂ 'ਚ ਕਈ ਵਾਰੀ ਬੰਦਾ ਇੰਨਾ ਕਮਲਾ ਹੋ ਗਿਆ ਜਾਨਵਰਾਂ ਤੋਂ ਵੀ ਥੱਲੇ ਜਾ ਕੇ ਪਾਵਣ ਬਾਣੀ 'ਚ ਬਚਣਾ ਹੈ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਮ੍ਰਿਗ ਨੂੰ ਹਿਰਨ ਨੂੰ ਕੰਨਾਂ ਦਾ ਰਸ ਹੈ ਮੱਛੀ ਨੂੰ ਜੀਭਾ ਦਾ ਰਸ ਹੈ ਭਵਰੇ ਨੂੰ ਸੁੰਘਣ ਦਾ ਰਸ ਪਿਆ ਹੈ ਫੁੱਲ ਦੇ ਵਿੱਚ ਬੈਠਾ ਬੈਠਾ ਵਿੱਚੇ ਹੀ ਸ਼ਹੀਦ ਹੋ ਜਾਂਦਾ ਫੁੱਲ ਮੀਟਿਆ ਜਾਂਦਾ ਵਿੱਚੇ ਖਤਮ ਹੋ ਜਾਂਦਾ ਪਤੰਗਾ ਅੱਖਾਂ ਦੇ ਰੋਗ ਦਾ ਮਾਰਿਆ ਇਹਨੂੰ ਵੇਖਣ ਦਾ ਰਸ ਹੈ ਜੋਤੀ ਉੱਤੇ ਸੜ ਮਰਦਾ ਪਰ ਮਹਾਰਾਜ ਕਹਿੰਦੇ ਨੇ ਦੇਖੋ ਕੈਸੀ ਗੱਲ ਹੈ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ਇਹਨਾਂ ਨੂੰ ਇੱਕ ਇੱਕ ਸਵਾਦ ਪਿਆ ਤੇ ਪੰਜ ਦੋਖ ਅਸਾਧ ਜਾਮੈ ਬੰਦੇ ਨੂੰ ਤਾਂ ਪੰਜੇ ਪੰਜੇ ਇਕੱਠੇ ਵੀ ਲੱਗੇ ਹੋਏ ਤਾਂ ਵੀ ਤਾਂ ਕੀ ਕੇਤਕ ਆਸ ਇਹਦਾ ਕਿਵੇਂ ਬਚਾ ਹੋਵੇ ਅਸਲ ਗੱਲ ਇਹ ਹੈ ਕਿ ਬੰਦੇ ਨੂੰ ਅੰਦਰਲਾ ਰਸ ਨਹੀਂ ਆਇਆ ਇੱਕ ਆਤਮ ਰਸ ਵੀ ਹੈ ਸਾਹਿਬ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸਾਹਿਬ ਕਹਿੰਦੇ ਨੇ

फर्स्ट शब्द इज बसंत चढ़िया फूली बन रहा है।

ਮੇਰਾ ਤੇ ਤੱਤੀ ਲੋਧ ਵੀ ਬੈਕੁੰਠ ਸੀ। ਲੋਕ ਤੇ ਸ਼ਾਇਦ ਮਰਨ ਤੋਂ ਬਾਅਦ ਬੈਕੁੰਠ ਲੱਭਦੇ ਹੋਣਗੇ। ਮੇਰਾ ਬੈਕੁੰਠ ਤੇ ਉਬਲਦੀ ਦੇਗ ਵਿੱਚ ਵੀ ਬੈਠਾ ਹੋਇਆ ਸੀ। ਮੈਂ ਬੈਕੁੰਠ ਵਿੱਚ ਬੈਠਾ ਹੋਇਆ ਸਾਂ। ਬੈਕੁੰਠ ਸਤਸੰਗਤ ਪ੍ਰਾਪਤ ਹੈ। ਪੁੱਛਿਆ ਕਬੀਰ ਜੀ ਨੂੰ, ਕਹੇ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਬੈਕੁੰਠ ਵਿੱਚ ਆ ਗਏ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗਾਏ। ਬਹੁਤ ਸਾਰੀਆਂ ਮੁਕਤੀਆਂ, ਬਹੁਤ ਸਾਰੇ ਬੈਕੁੰਠ ਉਸਨੂੰ ਪ੍ਰਾਪਤ ਹੋਣਗੇ ਜਿਹੜੇ ਸਾਧ ਸੰਗਤ ਵਿੱਚ ਆ ਕੇ ਜੇ ਇੱਕ ਨਿਮਖ ਵੀ ਗੁਣ ਗਾ ਲੈਣਗੇ ਤੇ ਇਹ ਸਾਰੇ ਬੈਕੁੰਠ ਉਹਨਾਂ ਦੇ ਨੇ। ਇਹਦੀ ਕੀਮਤ ਬੜੀ ਲਿਖੀ ਗਈ ਹੈ। ਇੱਕ ਵਾਰ ਸਾਰੇ ਫੇਰ ਉੱਚੀ ਆਵਾਜ਼ ਨਾਲ ਪੜਿਓ, ਗੂੰਜ ਪਾ ਕੇ।

ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰ ਚ ਉੱਚੇ ਪਰਬਤਾਂ ਤੇ ਚੜ ਕੇ ਬਹਿ ਗਏ। ਚਲੋ ਧਰਤੀ ਤੇ, ਚਲੋ ਜਗਤ ਵਿੱਚ ਸੰਸਾਰ ਦੇ ਲੋਕਾਂ ਨਾਲ ਪਿਆਰ ਦੀ ਸਾਂਝ ਪਾਓ, ਲੋਕਾਂ ਨੂੰ ਜੀਵਨ ਦੀ ਜਾਚ ਦੱਸੋ, ਆਪ ਬੰਦਿਆਂ ਵਾਂਗੂ ਜੀਵੋ, ਬੰਦਿਆਂ ਨੂੰ ਨੇਕ ਇਨਸਾਨਾਂ ਵਾਂਗੂ ਜੀਵਨ ਦੀ ਜਾਚ ਦੱਸੋ। ਉਹ ਸਰੀਰ ਰੂਪ ਦੀ ਕਹਾਣੀ ਹੈ, ਸਰੀਰ ਰੂਪ ਕਰਕੇ ਥਾਂ ਥਾਂ ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਟੋਆ, ਚਾਰੇ ਚੱਕਾਂ ਤੇ ਫਿਰ ਕੇ ਕਿੱਥੇ ਕਿੱਥੇ ਫਿਰ ਕੇ ਧੰਨ ਗੁਰੂ ਨਾਨਕ ਨੇ ਸੰਸਾਰ ਨੂੰ ਨਵੇਂ ਰਾਹ ਦੇ ਉੱਤੇ, ਗੁਰਮਤ ਦੇ ਰਾਹ ਦੇ ਉੱਤੇ, ਆਪਣੇ ਗੁਰਮਤ ਗਾਡੀ ਰਾਹ ਦੇ ਉੱਤੇ ਚੱਲਣ ਦੀ ਜਾਚ ਨਹੀਂ ਬਖਸ਼ੀ, ਕਿੱਥੇ ਕਿੱਥੇ ਨਹੀਂ ਫਿਰੇ। ਗੜ ਬਗਦਾਦ ਨਿਵਾਏ ਕੇ, ਮੱਕਾ ਮਦੀਨਾ ਸਭ ਨਿਵਾਇਆ, ਪਤਾ ਨਹੀਂ ਕਿੱਥੇ ਕਿੱਥੇ ਜਾ ਜਾ ਕੇ, ਕਈ ਜੰਗਲ ਗਾ ਕੇ, ਸਮੁੰਦਰਾਂ ਨੂੰ ਪਾਰ ਕਰਕੇ, ਰੇਗਿਸਤਾਨਾਂ ਦੀ ਰੇਤ ਨੂੰ ਪਾਰ ਕਰਕੇ, ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ, ਕਿਤੇ ਤਿੱਬਤ ਤੇ ਚੀਨ ਦੀਆਂ ਵਾਦੀਆਂ ਵਿੱਚ, ਕਿੱਥੇ ਕਿੱਥੇ ਫਿਰ ਕੇ, ਕਿਤੇ ਆਸਾਮ ਤੇ ਨਾਗਾਲੈਂਡ ਦੇ ਭਿਆਨਕ ਜੰਗਲਾਂ ਵਿੱਚ, ਕਿਤਨਿਆਂ ਟਾਪੂਆਂ ਤੇ ਫਿਰ ਫਿਰ ਕੇ, ਪੂਰੇ ਭਾਰਤ ਵਰਸ਼ ਤੇ ਨਹੀਂ, ਧਰਤੀ ਦੇ ਕਿਤਨੇ ਹੀ ਦੇਸ਼ਾਂ ਤੇ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਦੇ ਸੋਹਣੇ ਸੋਹਣੇ ਚਿੰਨ੍ਹ ਅੱਜ ਵੀ ਪ੍ਰਾਪਤ ਨੇ। ਕਿੱਥੇ ਕਿੱਥੇ ਜਾ ਕੇ ਸਾਹਿਬਾਂ ਨੇ ਸਰੀਰ ਰੂਪ ਵਿੱਚ ਲੋਕਾਂ ਨੂੰ ਜੀਵਨ ਦਾ ਮਾਰਗ ਦਰਸਾਇਆ, ਪਿਆਰ ਦਾ ਸੁਨੇਹਾ ਬਖਸ਼ਿਸ਼ ਕੀਤਾ, ਤੇ ਉਹਨਾਂ ਦਾ ਪਿਆਰ ਦਾ ਸੁਨੇਹਾ ਸ਼ਬਦ ਸਰੂਪ ਵਿੱਚ ਅੱਜ ਵੀ ਸਾਡੇ ਪਾਸ ਹੈ। ਜਿਹੜਾ ਸ਼ਬਦ ਨਾਲ ਜੁੜ ਕੇ ਗੁਰੂ ਨਾਨਕ ਨਾਲ ਜੁੜਦਾ ਹੈ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਜਨਮ ਹੁੰਦਾ ਹੈ, ਸੱਚੀ ਗੱਲ ਤਾਂ ਇਹ ਹੈ ਕਿ ਉਸ ਦੇ ਵਾਸਤੇ ਅਸਲੀ ਗੁਰੂ ਨਾਨਕ ਪ੍ਰਗਟਿਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸੁਣਿਆ ਤੇ ਵੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸਮਝਿਆ, ਉਹਨਾਂ ਦੇ ਹਿਰਦੇ ਚੋਂ ਅਗਿਆਨ ਦੀ ਧੁੰਦ ਮਿੱਟੀ ਹੈ, ਮਿਟੇਗੀ ਜ਼ਰੂਰ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸੇ ਪੌੜੀ ਚ ਇੱਕ ਸੋਹਣੀ ਤੁੱਕ ਕਹਿੰਦੇ, ਕਹਿੰਦੇ ਨੇ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ। ਕਹਿੰਦੇ ਨੇ ਜਿਸਲੇ ਸ਼ੇਰ ਗੱਜਦਾ ਹੈ ਨਾ, ਤੇ ਮਿਰਗਾਵਲੀ ਨੂੰ ਚੌਪਾਇਆਂ ਨੂੰ ਭਾਜੜਾਂ ਪੈ ਜਾਂਦੀਆਂ ਨੇ ਸ਼ੇਰ ਦੀ ਗਰਜਣਾ ਸੁਣ ਕੇ। ਵੇਖਿਆ ਨਹੀਂ ਹੁੰਦਾ ਅਜੇ, ਅਜੇ ਸ਼ੇਰ ਸਾਹਮਣੇ ਨਹੀਂ ਆਇਆ, ਸ਼ੇਰ ਗੱਜਦਾ ਹੀ ਹੈ। ਤੇ ਹਿਰਨਾਂ ਦੀਆਂ ਡਾਰਾਂ ਨੂੰ, ਹੋਰ ਛੋਟੇ ਮੋਟੇ ਜਾਨਵਰਾਂ ਨੂੰ, ਗਿਦੜਾਂ ਬਾਘਾਂ ਨੂੰ ਭਾਜੜਾਂ ਪੈ ਜਾਂਦੀਆਂ ਸ਼ੇਰ ਦੀ ਗਰਜ ਸੁਣ ਕੇ, ਗੁਰੂ ਨਾਨਕ ਦੀ ਗਰਜ ਸੁਣ ਕੇ ਪਾਪਾਂ ਤੇ ਪਾਪੀਆਂ ਨੂੰ ਭਾਜੜਾਂ ਪੈ ਜਾਂਦੀਆਂ, ਗੁਰੂ ਨਾਨਕ ਦੇ ਸ਼ਬਦ ਦੀ ਗਰਜ ਨੂੰ ਸੁਣ ਕੇ ਵਿਕਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ, ਵਿਕਾਰੀਆਂ ਨੂੰ ਭਾਜਣਾ ਪੈ ਜਾਂਦੀਆਂ ਨੇ, ਟਿਕ ਨਹੀਂ ਸਕਦੇ। ਗੁਰੂ ਨਾਨਕ ਦੇ ਗਿਆਨ ਨੂੰ ਪ੍ਰਾਪਤ ਕਰਕੇ ਅਗਿਆਨ ਨੂੰ ਭਾਜਣਾ ਪੈ ਜਾਂਦੀਆਂ, ਜਿਸ ਦੇ ਹਿਰਦੇ ਚ ਗੁਰੂ ਨਾਨਕ ਗੱਜਦਾ ਹੈ, ਜੋ ਗੁਰੂ ਨਾਨਕ ਦੇ ਬਚਨਾਂ ਨੂੰ ਹਿਰਦੇ ਚ ਥਾਂ ਦਿੰਦਾ ਹੈ, ਉਹਦੇ ਜੀਵਨ ਵਿੱਚੋਂ ਵਿਕਾਰ ਬੁਰਾਈਆਂ ਪਾਪ ਆਪਣੇ ਆਪ ਨੱਠਦੇ ਚਲੇ ਜਾਂਦੇ, ਮਨੁੱਖ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਸਮਝਣਾ, ਉਹਦੇ ਘਰ ਵਿੱਚ, ਹਿਰਦੇ ਘਰ ਚ ਗੁਰੂ ਨਾਨਕ ਆ ਬੈਠਾ ਹੈ, ਉਹਦੇ ਘਰ ਚ ਆਨੰਦ ਆ ਬੈਠਾ ਹੈ, ਉਹਦੇ ਘਰ ਚ ਸਹਿਜ ਆ ਵਸਿਆ ਹੈ, ਨਿਰੰਕਾਰ ਹੀ ਆ ਵਸਿਆ ਹੈ, ਰੋਮ ਰੋਮ ਕੋਟ ਬ੍ਰਹਿਮੰਡ ਕੋ ਜਿਵ ਨਿਵਾਸ ਚਾਸ, ਉਹ ਵਾਹਿਗੁਰੂ ਆਪ ਹੀ ਹਿਰਦੇ ਚ ਆ ਵਸਿਆ ਉਸ ਮਨੁੱਖ ਦੇ, ਜਿਹਦੇ ਹਿਰਦੇ ਚ ਗੁਰੂ ਨਾਨਕ ਦਾ ਸ਼ਬਦ ਵਸ ਗਿਆ। ਜਿਸ ਦਿਨ ਸਰੀਰ ਰੂਪ ਕਰਕੇ ਦਰਸ਼ਨ ਬਖਸ਼ੇ ਸਨ, ਦਾਈ ਨੇ ਦਰਸ਼ਨ ਕੀਤੇ, ਚੱਕਰਿਤ ਰਹਿ ਗਈ, ਕਹਿਣ ਲੱਗੀ ਮੇਰੇ ਹੱਥਾਂ ਵਿੱਚ ਬੜੇ ਬਾਲ ਜੰਮੇ, ਪਰ ਇੱਕ ਐਸਾ ਅਲੌਕਿਕ ਬਾਲ ਹੈ ਜਿਹੜਾ ਜੰਮਦੇ ਆ, ਬਾਕੀ ਤਾਂ ਰੋਂਦੇ ਨੇ, ਇਹ ਮੁਸਕਰਾਉਂਦਾ ਤੇ ਹੱਸਦਾ ਜਨਮੇ, ਉਹਨੂੰ ਪਤਾ ਨਹੀਂ ਨਾ ਕੌਣ ਜਨਮੇ। ਪੰਡਿਤ ਹਰਦਿਆਲ ਆਇਆ, ਮਹਿਤਾ ਕਲਿਆਣ ਰਾਏ ਨੂੰ ਵਧਾਈ ਦਿੱਤੀ, ਆਪਣਾ ਹਿਸਾਬ ਲਾਇਆ ਜੋਤਿਸ਼ ਦਾ, ਉਹ ਗ੍ਰਹਿ ਨਛੱਤਰਾਂ ਦੀ ਚਾਲ ਵੇਖ ਕੇ ਆਪਣੇ ਉਸ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਉਸਨੇ ਵੇਖਿਆ, ਜਾਣੇ ਦਰਸ਼ਨ ਕੀਤੇ ਨੇ ਬਾਲ ਸਰੂਪ ਦੇ, ਤੇ ਬਾਹਰ ਮਹਿਤਾ ਜੀ ਨੂੰ ਆ ਕੇ ਵਧਾਈ ਦਿੰਦਾ, ਮਹਿਤਾ ਇਸ ਬਾਲ ਦੀ, ਤੇਰੇ ਘਰ ਚ ਜਨਮੇ ਇਸ ਪੁੱਤਰ ਦੀ ਜਿਹਦੀ ਤੈਨੂੰ ਬੜੀ ਸਿੱਖ ਸੀ, ਇਸ ਬਾਲ ਦੀ ਤੈਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਕਹਿੰਦਿਆਂ ਕਹਿੰਦਿਆਂ ਉਹਦੇ ਨੇਤਰਾਂ ਚ ਜਾਲ ਆ ਗਿਆ, ਮਹਿਤਾ ਕਲਿਆਣ ਰਾਏ ਦਾ ਮੂੰਹ ਹੋਰ ਤਰ੍ਹਾਂ ਦਾ ਹੋ ਗਿਆ, ਚਿਹਰਾ ਹੋਰ ਤਰ੍ਹਾਂ ਦਾ ਹੋ ਗਿਆ, ਮੇਰੇ ਬਾਲ ਦੀ ਵਧਾਈ ਦੇ ਰਿਹਾ ਤੇ ਨੇਤਰਾਂ ਚ ਪਾਣੀ ਕਿਉਂ ਆ ਗਿਆ, ਇਸ ਨੂੰ ਬਦਸ਼ਕ ਨਹੀਂ ਸਮਝਿਆ। ਕਹਿੰਦੇ ਨੇ ਪ੍ਰੋਤ ਜੀ ਇਹ ਕੀ ਕਰਦੇ ਹੋ, ਵਧਾਈ ਵੀ ਦਿੰਦੇ ਹੋ ਤੇ ਨੇਤਰ ਵੀ ਸੱਜਲ ਹੋ ਗਏ। ਤੇ ਪੰਡਿਤ ਜੀ ਕਹਿੰਦੇ ਨੇ ਮਹਿਤਾ ਜੀ ਹੋਰ ਕਿਸੇ ਗੱਲ ਦਾ ਵੈਰਾਗ ਨਹੀਂ, ਵੈਰਾਗ ਇਸ ਗੱਲ ਦਾ ਹੈ, ਇਸ ਬਾਲਕ ਨੇ ਜਿਸਨੇ ਤੇਰੇ ਘਰ ਚ ਜਨਮ ਲਿਆ ਹੈ

ਇਸ ਮਹਾਪੁਰਸ਼ ਨੇ ਪਤਾ ਨਹੀਂ ਸੰਸਾਰ ਤੇ ਕੀ ਕੁਝ ਪ੍ਰਚਾਰਨਾ ਹੈ, ਕੀ ਕੁਝ ਵਿਖਾਉਣਾ, ਕੀ ਕੁਝ ਸੁਣਾਉਣਾ ਹੈ। ਬੜਾ ਅਲੌਕਿਕ ਪੁਰਖ ਆਇਆ, ਪਤਾ ਨਹੀਂ ਕੀ ਕੁਝ ਵਖੇ ਵੇਖੇਗਾ। ਮੇਰੀ ਉਮਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਉਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਦੇਖ ਸਕਾਂਗਾ। ਵੈਰਾਗ ਮੈਨੂੰ ਇਸ ਗੱਲ ਦਾ ਆ ਗਿਆ ਕਿ ਜਿਸ ਮਹਾਂਪੁਰਸ਼ ਦੇ ਜਨਮ ਤੇ ਅੱਜ ਮੈਨੂੰ ਤੂੰ ਬੁਲਾ ਭੇਜਿਆ ਕਿ ਇਹਦੀ ਮੈਂ ਪੱਤਰੀ ਵਾਚਾਂ, ਇਹਦੀ ਮੈਂ ਜਨਮ ਪੱਤਰੀ ਲਿਖਾਂ, ਇਹਦੇ ਮੈਂ ਨਛੱਤਰ ਵੇਖਾਂ, ਉਹ ਮੈਂ ਤੇਰੇ ਹੁਕਮ ਵਿੱਚ ਕਰ ਦਿੱਤਾ। ਲੇਕਿਨ ਮੇਰੇ ਭਾਗਾਂ 'ਚ ਇਹ ਨਹੀਂ ਕਿ ਜੋ ਕੁਝ ਇਹ ਸੰਸਾਰ ਦੇ ਉੱਤੇ ਪਸਾਰੇਗਾ ਉਹ ਵੇਖ ਸਕਾਂ। ਮੇਰੀ ਉਮਰ ਆਗਿਆ ਨਹੀਂ ਦੇਵੇਗੀ ਕਿ ਮੈਂ ਉਸ ਸਮੇਂ ਤੱਕ ਵੇਖ ਸਕਾਂ ਕਿ ਸੰਸਾਰ ਨੂੰ ਕਿਹੜੇ ਕਿਹੜੇ ਪਿਆਰੇ ਪਿਆਰੇ ਸੁਨੇਹ ਦਿੰਦਾ ਹੈ, ਕੈਸੇ ਕੌਤਕ ਵਿਖਾਉਂਦਾ ਹੈ, ਕੀ ਕੁਝ ਵਰਤਾਉਂਦਾ ਹੈ, ਉਹ ਮੈਂ ਨਾ ਵੇਖ ਸਕਾਂਗਾ। ਮੈਂ ਤਾਂ ਉਸ ਕਰਕੇ ਵੈਰਾਗ ਵਿੱਚ ਆ ਗਿਆ। ਜਨਮ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੇ ਸਮਝਿਆ ਕਿ ਪਤਾ ਨਹੀਂ ਕੀ ਕਰੇਗਾ। ਤੇ ਇਹ ਹੀ ਨਹੀਂ, ਛੋਟੇ ਛੋਟੇ ਹੁੰਦੇ ਆ ਕਿਤਨੇ ਹੀ ਕੌਤਕ ਵਰਤਾਏ, ਕਿਤੇ ਲੇਟਿਆ ਹੋਇਆ ਉੱਤੇ ਸਰਪ ਪੈ ਛਾਇਆ ਕਰਦੇ, ਕਿਤੇ ਮਾਲ ਡੰਗਰਾਂ ਨੇ ਜੇ ਖੇਤੀ ਚਰ ਲਈਏ ਤੇ ਉਹ ਖੇਤੀ ਮੁੜ ਕੇ ਹਰੀ ਪਈ ਹੁੰਦੀ, ਕਿਤੇ ਬਾਲਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਸਤਨਾਮ ਤੇ ਵਾਹਿਗੁਰੂ ਦਾ ਜਾਪ ਪੈ ਕਰਾਉਂਦੇ ਨੇ, ਏਕ ਓੰਕਾਰ ਪੈ ਦੜਾਉਂਦੇ ਨੇ। ਕਿਤੇ ਉਹ ਪਿਤਾ ਜੀ ਦੇ ਦਿੱਤੇ ਹੋਏ 20 ਰੁਪਈਏ ਸਾਧਾਂ ਨੂੰ ਖਵਾ ਕੇ ਸੱਚੇ ਸੌਦੇ ਪੈ ਕਰਦੇ ਨੇ, ਜਿਹਦੀਆਂ ਬਰਕਤਾਂ ਅੱਜ ਵੀ ਪੈ ਖਾਂਦੇ ਹਾਂ ਅਸੀਂ। ਗੁਰੂ ਨਾਨਕ ਦੇ ਉਸ ਮਹਾਦਾਨ ਨੂੰ, ਉਸ ਮਹਾਂਪੁੰਨ ਨੂੰ ਅੱਜ ਲੰਗਰ ਦਾ ਨਾਂ ਦਿੰਦੇ। ਪਤਾ ਨਹੀਂ ਉਸੇ ਦੀ ਬਰਕਤ ਸਦਕਾ ਅਸਨ ਬਸਨ ਗੁਰਸਿੱਖ ਲੜਾਏ ਹੈ। ਗੁਰੂ ਨਾਨਕ ਦਾ ਸਿੱਖ ਕਦੇ ਤੰਗ ਨਹੀਂ ਰਹਿੰਦਾ, ਭੁੱਖਾ ਨਹੀਂ ਰਹਿੰਦਾ। ਗੁਰੂ ਨਾਨਕ ਦੇ ਚਰਨਾਂ ਦੇ ਸਦਕਾ, ਗੁਰੂ ਨਾਨਕ ਨੂੰ ਗੁਰੂ ਮੰਨ ਲੈਣ ਵਾਲਿਆਂ ਨੂੰ ਕਿਸੇ ਗੱਲ ਦਾ ਤੋਟਾ ਘਾਟਾ ਨਹੀਂ। ਸ਼ਬਦ ਸਰੂਪ ਜਿਸਲੇ ਹਿਰਦੇ ਚ ਵਸਦੇ ਨੇ, ਸਰੀਰ ਰੂਪ ਚ ਕਈਆਂ ਨੂੰ ਨਿਹਾਲ ਕੀਤਾ, ਛੋਟੇ ਹੁੰਦਿਆਂ ਤੋਂ ਲੈ ਕੇ ਬਿਰਧ ਅਵਸਥਾ ਤੱਕ ਕਿਤਨਿਆਂ ਦਾ ਪਾਰ ਉਤਾਰਾ ਕੀਤਾ, ਕਿਤਨਿਆਂ ਦਾ ਜੀਵਨ ਬਦਲਿਆ। ਮਰਦਾਨੇ ਨੇ ਬੇਨਤੀ ਚਾ ਕੀਤੀ, ਕਹਿਣ ਲੱਗਾ ਬਾਦਸ਼ਾਹ ਕਿਤੇ ਘਰ ਹੀ ਮਿਲਾ ਲਿਆ, ਉਦਾਸ ਹੋ ਗਿਆ। ਕਹਿਣ ਲੱਗੇ ਚੱਲ ਲੈ ਕੇ ਆ ਗਏ, ਪਰ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਬਾਹਰ ਬੈਠ ਗਏ, ਰੁੱਖਾਂ ਦੀ ਚੰਗੀ ਚ ਬੈਠ ਗਏ। ਮਰਦਾਨੇ ਆ ਜਾ ਤੂੰ ਮਿਲਿਆ, ਮੇਰੇ ਬਾਰੇ ਨਾ ਦੱਸੀ ਕਿਸੇ ਨੂੰ। ਸਤ ਵਚਨ ਕਹਿ ਕੇ ਮਰਦਾਨਾ ਨਗਰ ਵਿੱਚ ਆ ਗਿਆ, ਘਰ ਵਾਲਿਆਂ ਨੂੰ ਮਿਲਿਆ, ਆਂਢ ਗੁਆਂਢ ਨੂੰ ਮਿਲਿਆ, ਬਰਾਦਰੀ ਦੇ ਬੰਦਿਆਂ ਨੂੰ ਮਿਲਿਆ, ਸਾਰੇ ਹੀ ਬੜੇ ਰਾਜ਼ੀ। ਗੱਲ ਮਾਤਾ ਤ੍ਰਿਪਤਾ ਜੀ ਦੇ ਕੰਨਾਂ ਤੱਕ ਵੀ ਪਹੁੰਚੀ, ਕਹਾ ਭੇਜਿਆ ਮਰਦਾਨਿਆਂ ਮਿਲ ਕੇ ਜਾਏ, ਘਰਦਿਆਂ ਨੂੰ ਮਿਲ ਕੇ ਆ ਗਿਆ, ਆ ਕੇ ਮੱਥਾ ਟੇਕਿਆ। ਮਰਦਾਨਿਆਂ ਮੇਰਾ ਲਾਲ, ਗੁਰੂ ਨਾਨਕ ਤੇਰਾ ਗੁਰੂ ਨਾਨਕ ਮੇਰਾ ਨਾਨਕ ਕਿੱਥੇ ਹੀ, ਕੀ ਦੱਸੇ, ਉੱਥੇ ਹੁਕਮ ਸੀ ਦੱਸੀ ਨਾ ਕਿਸੇ ਨੂੰ, ਮੇਰਾ ਜ਼ਿਕਰ ਨਾ ਕਰੇ, ਚੁੱਪ ਕਰਕੇ ਬਹਿ ਰਿਹਾ। ਥੋੜੀ ਦੇਰ ਬਾਅਦ ਕਹਿੰਦਾ ਮਾਤਾ ਮੈਂ ਚੱਲਾਂ, ਮਾਤਾ ਜੀ ਕਹਿੰਦੇ ਨੇ ਚੱਲ ਕਿੱਥੇ ਜਾਏਗਾ, ਘਰਦਿਆਂ ਨੂੰ ਮਿਲ ਲਿਆ, ਮੈਨੂੰ ਮਿਲ ਲਈ, ਤੀਜੀ ਤੇਰੀ ਧਿਰ ਘੇੜੀ, ਚੱਲ ਕਿੱਥੇ ਚੱਲਣਾ। ਮਰਦਾਨਾ ਉੱਠ ਕੇ ਤੁਰ ਪਿਆ ਤੇ ਮਾਤਾ ਜੀ ਮਗਰੇ ਆ ਗਿਆ ਗੁਰੂ ਨਾਨਕ ਦੇ ਪਾਸ, ਮਗਰੇ ਮਗਰੇ ਪੋਲੇ ਪੈਲੀ, ਮਾਤਾ ਜੀ ਵੀ ਪਹੁੰਚ ਪਈ। ਮਗਰੋਂ ਪੁੱਛ ਕੇ ਮਹਿਤਾ ਕਲਿਆਣ ਰਾਏ ਵੀ ਤੁਰੇ ਆਏ, ਦੋਵਾਂ ਨੂੰ ਆਉਂਦਿਆਂ ਨੂੰ ਧੰਨ ਗੁਰੂ ਨਾਨਕ ਨੇ ਪੂਰਨ ਅਦਬ ਸਤਿਕਾਰ ਦੇ ਨਾਲ ਪੈਰੀਂ ਹੱਥ ਲਾ ਕੇ ਕੋਲ ਬਿਠਾਇਆ, ਲਿਆ ਕੇ ਆਪ ਜਿਸ ਵਿਛਾਈ ਤੇ ਬੈਠੇ ਸਨ ਉਸ ਤੋਂ ਥੱਲੇ ਹੋ ਗਏ, ਮਾਤਾ ਪਿਤਾ ਨੂੰ ਅਦਬ ਨਾਲ ਬਿਠਾਇਆ। ਪਰ ਅੱਜ ਮਹਿਤਾ ਜੀ ਦੀਆਂ ਨਜ਼ਰਾਂ 'ਚ ਕੁਛ ਹੋਰ ਹੈ, ਸੋਚੀ ਪਏ ਹੋਏ। ਮੈਂ ਸਾਰੀ ਉਮਰ ਪੁੱਤਰ ਪੁੱਤਰ ਕਹਿ ਕੇ ਚੰਗਾਈ ਦਿੰਦਾ ਰਿਹਾ, ਸਾਰਾ ਸੰਸਾਰ ਜਿਹਨੂੰ ਮੱਥੇ ਟੇਕਦਾ, ਸਾਰਾ ਸੰਸਾਰ ਜਿਸ ਨੂੰ ਧੰਨ ਧੰਨ ਕਹਿ ਕੇ ਯਾਦ ਕਰਦਾ, ਕਾਲੂ ਕਿਤੇ ਤੇਰੇ ਮੰਦੇ ਭਾਗਦਾ ਨਹੀਂ ਕਿ ਤੂੰ ਇਸ ਨੂੰ ਸਮਝ ਨਾ ਸਕਿਆ। ਨਾਨਕੀ ਜਿਸ ਨੂੰ ਰੱਬ ਰੱਬ ਕਹਿੰਦੀ, ਅੱਜ ਗੌਰ ਨਾਲ ਵੇਖਿਆ, ਕੁਝ ਹੋਰ ਦੱਸਿਆ। ਹੌਲੀ ਜੀ ਛੋਪਲੇ ਜਾ ਅਗਾਂਹ ਹੋਇਆ ਤੇ ਗੁਰੂ ਨਾਨਕ ਦੇ ਚਰਨਾਂ ਤੇ ਪੈ ਗਿਆ। ਧੰਨ ਗੁਰੂ ਨਾਨਕ ਕਹਿਣ ਲੱਗੇ ਪਿਤਾ ਜੀ ਕੀ ਕਰਦੇ ਹੋ? ਕਹਿਣ ਲੱਗੇ ਨਾਨਕ ਨਾ, ਅੱਜ ਪਿਤਾ ਨਾ ਕਹੋ, ਅੱਜ ਮੈਨੂੰ ਤੂੰ ਆਪਣੇ ਘਰ ਪ੍ਰਵੇਸ਼ ਕਰਨ ਦੀ ਆਗਿਆ ਦੇ, ਆਪਣੇ ਮਾਰਗ ਤੇ ਮੈਨੂੰ ਲਾ ਲੈ, ਮੈਨੂੰ ਵੀ ਉਹ ਕੁਝ ਬਣਾ ਲੈ, ਤੂੰ ਕਿੰਨਿਆਂ ਨੂੰ ਆਪਣੇ ਨਾਲ ਜੋੜਿਆ, ਆਪਣੇ ਮਗਰ ਲਾਇਆ, ਆਪਣੀ ਸਿੱਖੀ ਬਖਸ਼ਿਸ਼ ਕੀਤੀ ਏ, ਅੱਜ ਆਪਣੇ ਬਾਪ ਦੀ ਝੋਲੀ ਵੀ ਉਹ ਖੈਰ ਪਾ ਦੇ। ਧੰਨ ਗੁਰੂ ਨਾਨਕ ਨੇ ਮੋਢਿਆਂ ਤੋਂ ਫੜਿਆ, ਪਿਤਾ ਦੇ ਕੰਨ ਕੋਲ ਹੌਲੀ ਜੀ ਕਹਿਤਾ ਸਤ ਕਰਤਾਰ ਸਤਨਾਮ। ਮਹਿਤਾ ਜੀ ਦਾ ਲੂਹ ਨੂੰ ਠਰ ਗਿਆ, ਆਨੰਦ ਨਾਲ ਭਰ ਗਿਆ ਰੋਮ ਰੋਮ, ਹੈਰਾਨ ਹੋ ਗਏ। ਮੈਂ ਇਸ ਚੀਜ਼ ਤੋਂ ਐਵੇਂ ਹੀ ਵਾਂਝਾ ਰਹਿ ਗਿਆ, ਇਉਂ ਜਾਪਿਆ ਵੀ ਇੱਕ ਦਿਨ ਤਾਂ ਐਸਾ ਸੀ ਜਿਸ ਦਿਨ ਨਾਨਕ ਨੇ ਮੇਰੇ ਘਰ ਜਨਮ ਲਿਆ ਸੀ, ਤੇ ਅੱਜ ਇਉਂ ਜਾਪਦਾ ਜਿਵੇਂ ਨਾਨਕ ਦੇ ਘਰ ਮੈਂ ਜਨਮ ਲੈ ਰਿਹਾ ਹਾਂ। ਮਹਿਤਾ ਜੀ ਨੂੰ ਇਉਂ ਜਾਪਦਾ
ਜਿਵੇਂ ਨਾਨਕ ਦੀ ਗੁਰਮਤ ਦੇ ਘਰ ਵਿੱਚ, ਨਾਨਕ ਦੇ ਘਰ ਚ ਅੱਜ ਮੇਰਾ ਨਵਾਂ ਜੀਵਨ, ਨਵਾਂ ਜਨਮ ਹੋ ਕੇ ਇੱਕ ਨਵੇਂ ਜੀਵਨ ਦੀ ਆਰੰਭਤਾ ਹੋਈ। ਸਰੂਰ ਨਾਲ ਭਰੇ, ਆਨੰਦ ਨਾਲ ਭਰੇ ਹੋਏ, ਸਰਸ਼ਾਰ ਹੋਏ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਪੈਣਾ ਚਾਹੁੰਦੇ ਨੇ, ਕਿਉਂਕਿ ਉਹ ਕੁਝ ਮਿਲ ਗਿਆ ਹੈ ਜੋ ਗੁਰੂ ਨਾਨਕ ਦੇ

ਗੁਰੂ ਘਰ ਦੇ ਵੇਦ ਵਿਆਸ ਆਪ ਦੱਸਦੇ ਹਨ ਕਿ ਵਾਹਿਗੁਰੂ ਅੱਖਰ ਚਾਰ ਅਕਸ਼ਰਾਂ ਨਾਲ ਮਿਲ ਕੇ ਬਣੇ। ਪਹਿਲਾ ਅੱਖਰ ਜੋ ਹੈ ਵਾ, ਦੂਸਰਾ ਅੱਖਰ ਹਾ, ਤੀਸਰਾ ਗਾ, ਚੌਥਾ ਰਾ।

ਇਸ ਦੇ ਪ੍ਰਥਾਏ ਨੌਵੇਂ ਪਾਤਸ਼ਾਹ ਜੀ ਨੇ ਵਿਕਥਨ ਕੀਤਾ। ਹਰ ਕੀਗਤ ਨਾ ਹੀ ਕਉ ਜਾਣੇ, ਜੋਗੀ ਜਤੀ ਤਪੀ ਪਛਹਾਰੀ ਅਰ ਬਹਲੋਕ ਸਿਆਣੇ।

ਸ਼ਹੀਦਾਂ ਦੇ ਸਰਤਾਜ ਆਪਣੀ ਸੁਲਹਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ

ਉਦੋਂ ਸਿਮਰਨ ਕਰੇਗਾ ਜਦੋਂ ਬਜ਼ੁਰਗ ਹੋ ਜਾਏਗਾ, ਬੁੱਢਾ ਹੋ ਜਾਏਗਾ, ਤੇਰੀ ਰਸਨਾ ਤੈਨੂੰ ਜਵਾਬ ਦੇ ਜਾਵੇਗੀ, ਅੱਖਾਂ ਤੈਨੂੰ ਜਵਾਬ ਦੇ ਜਾਣਗੀਆਂ, ਕਿਸ ਤਰ੍ਹਾਂ ਚੱਲ ਕੇ ਗੁਰਦੁਆਰੇ ਪੁੱਜੇਗਾ।

ਤਾਇਓ ਮਥਰਾ ਕਹਿੰਦਾ ਪੱਟ ਕਿ ਜਦ ਤੱਕ ਸਾਡੇ ਭਾਗ ਨਹੀਂ ਸਮਝਾਗੇ ਅਸੀਂ ਸੰਸਾਰ ਵਿੱਚ ਵਿਚਰ ਰਹੇ ਸੀ। ਲੇਕਿਨ ਕਲਯੁੱਗ ਦੇ ਵਿੱਚ ਆ ਕੇ ਸਾਨੂੰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਸੱਚਮੁੱਚ ਫਿਰ ਉਸ ਹਰੀ ਵਿੱਚ ਔਰ ਗੁਰੂ ਅਰਜਨ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਨਾਨਕ ਦੇ ਪੰਜਵੇਂ ਸਰੂਪ, ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ, ਔਰ ਜਿਸ ਗੁਰੂ ਨਾਨਕ ਦੀ ਉਸਤਤ ਗਾਵੇਂ ਜਨਕਾਦ ਜੁਗਾਦ ਜੁਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੇਂ ਸਨਕਾਦ ਸਾਧ ਸਿਦਾਦਕ ਮੁਨ ਜਨ ਗਾਵੇਂ ਅਛਲ ਛਲਾ ਗਾਵੇਂ ਗੁਣ ਤੋਮ ਅਟਲ ਮੰਡਲੋਏ ਭਗਤ ਭਾਏ ਰਸ ਜਾਣਿਓ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣੀ। ਉਸ ਗੁਰੂ ਨਾਨਕ ਦੇ ਗੁਣ ਜਦੋਂ ਰਾਜੇ ਜਨਕ ਦਾ ਦਰਬਾਰ ਲੱਗਿਆ ਸੀ ਔਰ ਉਸ ਦਰਬਾਰ ਵਿੱਚ ਵੱਡੇ ਵੱਡੇ ਰਿਖੀ ਮਹਾਂਪੁਰਖ ਤਪਸਵੀ ਜੋਗੀ ਆ ਕੇ ਰਾਜੇ ਜਨਕ ਦੇ ਚਰਨਾਂ ਦੀ ਧੂੜ ਲੈ ਰਹੇ ਸਨ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜਿਸਨੇ ਬੜੀ ਤਪੱਸਿਆ ਕੀਤੀ, ਔਰ ਭਗਤ ਵੱਡਾ ਕਿਉਂ ਗਿਣਿਆ ਗਿਆ ਹੈ, ਕਿਉਂਕਿ ਰਾਜੇ ਜਨਕ ਨੇ ਰਾਜ ਵਿੱਚ ਰਹਿ ਕੇ ਆਪਣੇ ਆਪ ਨੂੰ ਮਾਇਆ ਤੋਂ ਨਿਰਲੇਪ ਰੱਖਿਆ। ਸਾਧ ਸੰਗਤ ਬੋਲੋ ਸ੍ਰੀ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਵਾਸਤੇ ਰਾਜਾ ਜਨਕ ਵੱਡਾ ਹੈ। ਤੇ ਇੱਕ ਵਾਰਾਂ ਦਾ ਜ਼ਿਕਰ, ਰਾਜਾ ਜਨਕ ਦੇਵ ਲੋਕ ਨੂੰ ਗਿਆ। ਦੇਵਤੇ ਵੀ ਲੋਚਦੇ ਹਨ ਕਿ ਕੋਈ ਜਪਣ ਵਾਲਾ ਸਾਡੀ ਪੁਰੀਆਂ ਵਿੱਚ ਚਰਨ ਪਾਵੇ। ਜਿਸ ਵੇਲੇ ਰਾਜੇ ਜਨਕ ਨੂੰ ਦੇਵਤੇ ਲੈ ਕੇ ਆਪਣੀ ਪੁਰੀਆਂ ਵਿੱਚ ਜਾ ਰਹੇ ਸਨ ਤੇ ਰਸਤੇ ਵਿੱਚ ਬੜੇ ਰੋਣ ਦੀ ਕੁਰਲਾਉਣ ਦੀ ਆਵਾਜ਼ ਆਈ। ਰਾਜੇ ਜਨਕ ਨੇ ਪੁੱਛਿਆ ਇਹ ਕੌਣ ਰੋ ਰਹੇ ਹਨ, ਤਾਂ ਦੇਵਤਿਆਂ ਨੇ ਦੱਸਿਆ ਮਹਾਰਾਜ ਇਹ ਨਰਕ ਹਨ ਜਿੱਥੇ ਪਏ ਹੋਏ ਜੀਵ ਆਪਣੇ ਕਰਮਾਂ ਦੇ ਅਨੁਸਾਰ ਭੋਗ ਭੋਗਦੇ ਹਨ, ਕਿਉਂਕਿ ਇਹਨਾਂ ਜੀਆਂ ਨੇ ਜਾ ਕੇ ਸੰਸਾਰ ਤੇ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ। ਇਸ ਵਾਸਤੇ ਭਗਤੀ ਨਾ ਕਰਨ ਕਰਕੇ ਇਹਨਾਂ ਨੇ ਆਪਣਾ ਮਨੁੱਖਾ ਜਨਮ ਜਿਹੜਾ ਹੀਰੇ ਲਾਲਾਂ ਤੋਂ ਵੀ ਮਹਿੰਗਾ ਸੀ, ਜਿਹੜਾ ਸਵਾਸ ਹੀਰੇ ਲਾਲਾਂ ਤੋਂ ਵੀ ਮਹਿੰਗੇ ਸਨ, ਇਹਨਾਂ ਨੇ ਮਿੱਟੀ ਵਿੱਚ ਰੋਲ ਦਿੱਤੇ। ਤਾਂ ਹੀ ਆਖਿਆ ਬੰਦਗੀ ਨਾ ਕੀਤੀ ਆ ਹੀਰਾ ਜਨਮ ਪਾ ਕੇ, ਜੇ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਨੇ ਦਿੱਤਾ ਔਰ ਤੂੰ ਬੰਦਗੀ ਨਹੀਂ ਕੀਤੀ ਤਾਂ ਤੂੰ ਆਪਣੇ ਮਨੁੱਖਾ ਜਨਮ ਨੂੰ ਕੌਡੀਆਂ ਦੇ ਬਦਲੇ ਵੇਚ ਛੱਡਿਆ, ਉਹ ਸਵਾਸਾਂ ਨੂੰ ਕੌਡੀਆਂ ਦੇ ਬਦਲੇ ਵੇਚ ਛੱਡਿਆ। ਤਾਂ ਹੀ ਆਖਿਆ

ਪਿਤਾ ਜੀ ਜਨਕ ਨੇ ਆਖਿਆ, ਦੇਵਤਿਆਂ ਨੇ ਮਹਾਰਾਜ ਇਹ ਨਰਕ ਹੈ ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੇ ਵਿੱਚ ਰੱਖਿਆ ਅਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ, ਤੇ ਕਿਆ ਰਾਜਾ ਜਨਕ ਜੀ ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਥੱਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਹੈ, ਉਹਦੇ ਵਿੱਚ ਕੋਈ ਰਿੱਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿੱਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿੱਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ, ਕਲਯੁਗ ਕੰਮਿਆ। ਰਿੱਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
ਗੁਰੂ ਅਰਜਨ ਦੇਵ ਹੀ ਹਰੀ ਦਾ ਰੂਪ ਹੈ। ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਆ। ਜੋ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ ਪਿਆਰ ਨਾਲ ਸਿਦਕ ਨਾਲ ਭਰੋਸੇ ਨਾਲ ਜਪੇਗਾ ਪਿਆਰੀ ਸਾਧ ਸੰਗਤ ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਦੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ। ਆਓ ਪਿਆਰ ਨਾਲ ਜਪੀਏ।

0: ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਓਏ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ ਚ ਡੱਕੇ ਜਾਓਗੇ।
1: ਕਾਲ ਕੋਠੜੀ ਜਿਸ ਦੇ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

मन विच वस जावे बड़िया बरकतां। वाहिगुरु दा नाम प्रभु दा नाम हिरदे च वस जावे बड़िया वडियाईयां। बड़ा आनंद है कि रोने झोरे केवल उन्हां लोकां वास्ते ने जिन्हां दे हिरदे च नाम नहीं, जिन्हां दे हिरदे विच नाम है पूर्ण शांति, पूर्ण आनंद है। जपदे हां, जपन दे जतना विच हां, हिरदे च वसाउण दे जतना विच हां। साडी लोड़ भी है, साडा जतन भी है। लोड़ भी साडी है कि सानू सुख मिले, ते सुख क्योंकि होर कितरे नहीं मिलदा। साडे सारिआं दा प्रयोजन है कि नाम वस जावे हिरदे च, जीवन च नाम आ जावे ताकि सुख आ जावे। जदों कदे ऐसा महसूस होवे ना कि मन अजे सुखी नहीं, मन अजे शांत नहीं, जदों कदे ऐसा प्रतीत होवे मन विचों क्रोध अजे नहीं गया, मन अजे लोभ करता है, मन च वासनावां कायम ने, मन विच ईरखा बदस्तूर मौजूद है, जिन्ना चिर महसूस होवे समझ लैना नाम अजे जपण दे आर विच आ हिरदे च नहीं वसिया। जदों हिरदे च वस जांदा है मनुख बड़ा होर तरह का हो जाता, ਉਦੋਂ ਰੋਮਾਂ ਵਿੱਚੋਂ ਅੰਮ੍ਰਿਤ ਚੜਦਾ ਹੈ, ਸਵਾਦ ਆਉਂਦਾ ਹੈ। ਉਸ ਵੇਲੇ ਖੂਨ ਦੇ ਕਤਰਿਆਂ ਦੇ ਵਿੱਚੋਂ ਵੀ ਕੱਲੀ ਕੱਲੀ ਨਸ ਵਿੱਚੋਂ, ਪੂਰੇ ਸਰੀਰ ਵਿੱਚੋਂ, ਸਵਾਸਾਂ ਵਿੱਚੋਂ ਨਾਮ ਉਚਰਿਆ ਵੀ ਜਾਂਦਾ ਹੈ ਤੇ ਨਾਮ ਸੁਣਦਾ ਵੀ ਹੈ, ਆਪਣੇ ਆਪ ਨੂੰ ਆਪਣੇ ਆਪੇ ਵਿੱਚੋਂ ਤੇ ਆਪਣੇ ਆਲੇ ਦੁਆਲੇ ਵਿੱਚੋਂ। ਨਾਮ ਦੀਆਂ ਧੁਨਾਂ ਪ੍ਰਤੀਤ ਹੁੰਦੀਆਂ ਨੇ, ਇਸੇ ਸ਼ਬਦ ਆਪਾਂ ਪੜ੍ਹ ਰਹੇ ਹਾਂ ਨਾ। ਸਾਹਿਬੰਤ ਕਹਿੰਦੇ ਨੇ ਨਾ ਜੀਤ ਆਵੇ ਸਦ ਕੀਰਤਨ ਕਰਤਾ। ਕਮਾਲ ਦੀ ਗੱਲ ਹੈ, ਕੀਰਤਨ ਕਿਤੇ ਘੰਟਾ ਡੇਢ ਘੰਟਾ ਤਾਂ ਹੋ ਗਿਆ, ਸਦਾ ਹੀ ਕੀਰਤਨ ਹੁੰਦਾ ਰਹੇ, ਇਹ ਕਿਵੇਂ ਹੋ ਸਕਦਾ? ਉਹ ਇੱਕ ਅਵਸਥਾ ਹੈ। ਕੋਈ ਉਹਨੂੰ ਅਨਹਦ ਨਾਰ ਦੀ ਗੱਲ ਕਰਦਾ, ਕੋਈ ਉਸਨੂੰ ਇਲਾਹੀ ਨਾਦ ਦੀ ਗੱਲ ਕਹਿ ਕੇ ਕਰਦਾ, ਕੋਈ ਕਿਸੇ ਢੰਗ ਨਾਲ ਦੱਸਦਾ, ਲੇਕਿਨ ਇਹ ਬਿਲਕੁਲ ਸੱਤ ਹੈ ਕਿ ਜਿਸਲੇ ਵਾਹਿਗੁਰੂ ਹਿਰਦੇ ਚ ਵਸ ਜਾਵੇ ਨਾ, ਜੋ ਲੋਰ ਤੇ ਮਸਤੀ ਪੈਦਾ ਹੁੰਦੀ, ਜੋ ਆਨੰਦ ਦੀ ਅਵਸਥਾ ਪੈਦਾ ਹੁੰਦੀ ਏ, ਹਰ ਵੇਲੇ ਹੀ ਜੀਵਨ ਚ ਇੱਕ ਸੰਗੀਤ ਗੂੰਜਦਾ ਹੈ। ਹਰ ਵਕਤ ਦੀ ਆਲਾ ਦੁਆਲਾ ਤੇ ਮਨੁੱਖ ਦਾ ਆਪਣਾ ਸਰੀਰ ਇਉਂ ਹੀ ਜਾਪਦਾ ਜਿਵੇਂ ਝੂਮ ਝੂਮ ਕੇ ਗਾ ਰਿਹਾ ਹੋ। ਤੇ ਨਾ ਹੋਵੇ ਤੇ ਜਿਹੜਾ ਮਰਿਆਦਾ ਅਨੁਸਾਰ ਕੀਰਤਨ ਅਸੀਂ ਕਰਨੇ ਆ, ਕਈ ਵਾਰੀ ਇਹ ਵੀ ਬੋਝ ਜਾਪਦਾ, ਸੁਣਨਾ ਵੀ ਬੋਝ ਜਾਪਦਾ, ਕਰਨਾ ਵੀ ਬੋਝ ਜਾਪਦਾ। ਹਿਰਦੇ ਚ ਨਾ ਵਸੇ ਆਨੰਦ ਨਾ ਦਿੰਦਾ ਤੇ ਵਿਗਾੜ ਜਾਪਦਾ, ਬੋਝ ਜਾਪਦਾ, ਤੇ ਸ਼ੁਰੂ ਸ਼ੁਰੂ ਵਿੱਚ ਸਾਰਾ ਕੁਝ ਬੋਝ ਹੀ ਜਾਪਦਾ। ਮੈਂ ਇੱਕ ਬੇਨਤੀ ਕਰਾਂ, ਬੱਚੇ ਨੂੰ ਸਕੂਲ ਤੋਰਨੇ ਆ, ਪਹਿਲਾਂ ਆੜੀ ਵੀ ਕਰਦਾ। ਕੋਈ ਵਿਰਲੇ ਬੱਚੇ ਹੁੰਦੇ ਨੇ ਜਿਹੜੇ ਸ਼ੌਕ ਨਾਲ ਤੁਰਦੇ ਨੇ, ਉਹ ਦੂਸਰਿਆਂ ਬੱਚਿਆਂ ਵੱਲ ਵੇਖ ਕੇ ਇਹਨਾਂ ਦਾ ਲਿਬਾਸ ਬੜਾ ਵਧੀਆ, ਉੱਥੇ ਖੇਡਦੇ ਨੇ, ਹੱਸਦੇ ਨੇ, ਨੱਚਦੇ ਨੇ, ਕਈਆਂ ਬੱਚਿਆਂ ਦੇ ਅੰਦਰ ਇਹ ਸ਼ੌਕ ਪੈਦਾ ਕਰਤਾ ਜਾਂਦਾ ਹੈ, ਬਣੇਗਾ ਬਹੁਤ ਵੱਡਾ ਅਫਸਰ, ਬਣੇਗਾ ਬੜੀਆਂ ਤਰੱਕੀਆਂ ਕਰੇਗਾ, ਉਹ ਚਾਹ ਲੈ ਕੇ ਤੁਰਦਾ। ਨਹੀਂ ਤਾਂ ਆਮ ਤੌਰ ਤੇ ਬੱਚਾ ਜਿਹੜਾ ਸਕੂਲ ਜਾਣ ਲੱਗਿਆ ਬਹੁਤੇ ਤਾਂ ਰੋਂਦੇ ਵੀ ਵੇਖੇਗਾ, ਉਹਨੂੰ ਇੱਕ ਵਾਰੀ ਧੱਕੇ ਨਾਲ ਸਕੂਲ ਪਹੁੰਚਾਉਣਾ ਪੈਂਦਾ, ਉੱਥੇ ਜਾ ਕੇ ਬਹਿੰਦਾ, ਇੱਕ ਤਾਂ ਜਕੜ ਕੇ ਬਹਿਣਾ ਬੜਾ ਹੁੰਦਾ, ਇੱਕ ਜੋ ਕੁਝ ਪੜ੍ਹਾਉਂਦੇ ਨੇ ਉਹਦੀ ਸਮਝ ਤੋਂ ਬਾਹਰ ਹੁੰਦਾ, ਉਹ ਪਹਿਲਾਂ ਪਹਿਲਾਂ ਬੜੇ ਪਰੇਸ਼ਾਨ ਹੁੰਦਾ, ਪਹਿਲਾਂ ਪਹਿਲਾਂ ਉਸ ਨੂੰ ਕੂੜਾ ਐੜਾ ਜਾਂ ABC ਜਾਂ ਜੋ ਵੀ ਅੱਖਰ ਹਨ ਉਹ ਬੋਝ ਜਾਪਦੇ ਨੇ, ਲੇਕਿਨ ਚਾਰ ਦਿਨਾਂ ਬਾਅਦ ਉਹ ਜਿਹੜਾ ਬੋਝ ਹੈ ਉਹ ਗਿਆਨ ਦਾ, ਬੋਧ ਦਾ ਇੱਕ ਸੋਮਾ ਬਣ ਜਾਂਦਾ ਹੈ, ਫਿਰ ਉਹੀ ਅੱਖਰ ਮੌਜ ਬਣ ਜਾਂਦੇ, ਉਹਨਾਂ ਅੱਖਰ ਬਿਨਾਂ ਨੀਂਦ ਨਹੀਂ ਆਉਂਦੀ, ਜਦ ਤੱਕ ਕੁਝ ਪੜ੍ਹ ਨਾ ਲਵੇ ਉਹਦੀ ਮਨ ਦੀ ਸ਼ਾਂਤੀ ਨਹੀਂ ਬਣਦੀ। ਇਹ ਸੰਸਾਰੀ ਪੱਧਰ ਦੀ ਗੱਲ, ਧਰਮ ਦੇ ਮਾਰਗ ਤੇ ਵੀ ਐਸਾ, ਸ਼ੁਰੂ ਸ਼ੁਰੂ ਚ ਅੰਮ੍ਰਿਤ ਵੀ ਬੋਝ ਜਾਪਦਾ, ਨਿਤਨੇਮ ਵੀ ਬੋਝ ਜਾਪਦਾ, ਬਾਣੀ ਪੜ੍ਹਨੀ, ਗਾਉਣੀ, ਸੁਣਨੀ ਵੀ ਕਈ ਵਾਰੀ ਬੋਝ ਜਾਪਦੀ। ਔਰ ਬਹੁਤ ਬੰਦੇ ਐਸੇ ਵੇਖੇ ਨੇ ਜਿਹੜੇ ਕਦੇ ਕਦਾਈ ਇਸ ਪਾਸੇ ਤੁਰਨ ਵਾਲੇ ਨੇ ਨਾ, ਕੀਰਤਨ ਸੁਣਨਾ ਪੈ ਜਾਏ, ਥੋੜਾ ਜਿਹਾ ਅੱਗੇ ਪਿੱਛੇ ਹੋ ਜਾਏ, ਲੇਟ ਹੋ ਜਾਓ, ਵਾਸੀਆਂ ਮਾਰਦੇ ਨੇ, ਪਾਸੇ ਮਾਰਦੇ ਨੇ, ਕਿਹੜੇ ਵੇਲੇ ਭੁੱਖ ਪਵੇ ਜਾਣ ਛੁੱਟੇ ਫਸੇ ਜਾਪਦੇ। ਲੇਕਿਨ ਮਾੜਾ ਜਿਹਾ ਬੰਦਾ ਰੁਚੀ ਲਾਵੇ ਤੇ ਜਿਸ ਤਰ੍ਹਾਂ ਉਹ ਬੇਨਤੀ ਕੀਤੀ ਹੈ ਵੀ ਸਕੂਲ ਚ ਜਾਣ ਵਾਲੇ ਬੱਚੇ ਕਈ ਐਸੇ ਵੀ ਹੁੰਦੇ ਨੇ, ਉਹ ਵਰਿਆਂ ਬੱਦੀ 15-15, 20-20 ਵਰੇ ਬੋਝ ਹੀ ਧੋਂਦੇ ਨੇ, ਪੜ੍ਹਦੇ ਵੀ ਕਿਤਾਬਾਂ ਨਾਲ ਮੱਥਾ ਮਾਰਦੇ ਵੀ ਨੇ, ਰੋਂਦੇ ਹੋਏ, ਦੁਖੀ ਹੁੰਦੇ ਹੋਏ, ਕਈ ਵਾਰੀ ਉਹ ਫੇਲ ਹੋ ਜਾਂਦੇ ਤੇ ਧੂਹ ਧੂਹ ਕੇ ਆਪਣੇ ਆਪ ਨੂੰ ਸ਼ਰਮੋ ਕੁਸ਼ਰਮੀ ਦੂਸਰੇ ਨਾਲ ਤੋਰਦੇ ਨੇ, ਚਾਅ ਪੈਦਾ ਨਹੀਂ ਹੁੰਦਾ, ਸ਼ੌਕ ਨਾਲ ਨਹੀਂ ਪੜ੍ਹਦੇ, ਤੇ ਫਿਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦਾ ਆਲਾ ਦੁਆਲਾ ਕਹਿੰਦੇ ਪੜ੍ਹਦਾ ਤਾਂ ਹੈਗਾ, ਪੜ੍ਹਦਾ ਕਾਹਦਾ, ਵਿਗਾੜ ਕੱਟਦਾ, ਤੂੰ ਘਸੀਟ ਕੇ ਤੁਰਿਆ ਉਹਦਾ ਨਸ਼ੇ ਪੜ੍ਹਨ ਵਾਲੀ ਗੱਲ ਕੋਈ। ਬਿਲਕੁਲ ਇਸੇ ਤਰ੍ਹਾਂ ਸਾਡੀ ਗੱਲ,
ਉੱਥੇ ਵੀ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਬੜੇ ਬੜੇ ਸਕਾਲਰਸ਼ਿਪ ਮਿਲਦੇ ਨੇ, ਵਜ਼ੀਫੇ ਮਿਲਦੇ ਨੇ, ਬੜੇ ਬੜੇ ਇਨਾਮ ਮਿਲਦੇ ਨੇ, ਤੇ ਕਈ ਇਨਾਮਾਂ ਦੇ ਸ਼ੌਕ ਵਿੱਚ ਵੀ ਸਭ ਕੁਝ ਕਰਦੇ ਨੇ, ਪਰ ਕਈਆਂ ਨੂੰ ਸਿਰਫ ਪੜ੍ਹਨ ਦਾ ਸ਼ੌਕ, ਇਸ ਗੱਲ ਦਾ ਸਵਾਲ ਨਹੀਂ। ਕੁਝ ਇਨਾਮ ਮਿਲੇਗਾ, ਕੁਝ ਵਡਿਆਈ ਮਿਲੇਗੀ ਕਿ ਨਾ ਮਿਲੇਗੀ, ਉਹ ਕੇਵਲ ਪੜ੍ਹਦੇ, ਕੇਵਲ ਕਰਦੇ, ਕਰਨ ਦਾ ਠਰਕ ਹੈ, ਕਰਨ ਦਾ ਸ਼ੌਕ ਹੈ। ਉਹ ਅਵਸਥਾ ਬੜੀ ਪਿਆਰੀ। ਭਗਤੀ ਵਿੱਚ ਵੀ ਇਸੇ ਤਰ੍ਹਾਂ, ਸਿਮਰਨ ਵਾਲੇ ਵੀ ਇਸੇ ਤਰ੍ਹਾਂ। ਕੁਝ ਲੋਕ ਐਸੇ ਨੇ ਜਿਹੜੇ ਸ਼ਰਮੋਖ ਸ਼ਰਮੀ ਲੱਗੇ, ਕੁਝ ਐਸੇ ਵੀ ਨੇ ਜਿਹੜੇ ਲਾਲਚ ਵਿੱਚ ਲੱਗੇ ਨੇ ਕਿ ਜਪਾਂਗੇ, ਪੜਾਂਗੇ, ਕਰਾਂਗੇ, ਕੁਝ ਮਿਲੇਗਾ। ਇਹ ਵੀ ਬਹੁਤ ਛੋਟੀ ਜਿਹੀ ਅਵਸਥਾ। ਉਹ ਸਕਾਲਰਸ਼ਿਪ ਦਾ ਲਾਲਚ ਕਹਿ ਲਓ, ਸਰਟੀਫਿਕੇਟ ਦਾ ਲਾਲਚ ਕਹਿ ਲਓ, ਲੇਕਿਨ ਜਿਹੜਾ ਪੜ੍ਹਨ ਦਾ, ਸਟੱਡੀ ਫਾਰ ਸਟੱਡੀ ਸੇਕ, ਜਦੋਂ ਇਹ ਭਗਤੀ ਆ ਜਾਵੇ ਨਾ, ਭਗਤੀ ਭਗਤੀ ਵਾਸਤੇ, ਸਿਮਰਨ ਸਿਮਰਨ ਵਾਸਤੇ, ਭਜਨ ਭਜਨ ਵਾਸਤੇ, ਉਦੋਂ ਜਿਹੜਾ ਆਨੰਦ ਆਉਂਦਾ ਹੈ ਨਾ, ਉੱਥੇ ਨਾ ਕੋਈ ਲਾਲਸਾ ਰਹਿ ਜਾਂਦੀ, ਨਾ ਕੋਈ ਇੱਛਾ ਰਹਿ ਜਾਂਦੀ, ਉਦੋਂ ਆਨੰਦ ਪੈਦਾ ਹੁੰਦਾ, ਉਦੋਂ ਸਵਾਦ ਪੈਦਾ ਹੁੰਦਾ। ਤੇ ਆਉਂਦਾ ਇਸ ਤਰ੍ਹਾਂ ਹੀ ਹੈ ਕਿ ਜਪਦਿਆਂ ਜਪਦਿਆਂ ਹੀ ਅੰਦਰ ਲੱਗ ਜਾਂਦਾ, ਸਿਮਰਦਿਆਂ ਸਿਮਰਦਿਆਂ ਹੀ ਹਿਰਦੇ ਚ ਵਸ ਜਾਂਦਾ। ਕੋਈ ਬੰਦਾ ਕਵੇ ਨਾ ਕਿ ਹਿਰਦੇ ਵਿੱਚ ਪਹਿਲਾਂ ਵਸ ਜਾਵੇ ਫਿਰ ਵੇਖਾਂਗੇ ਜਪਣ ਦੀ ਗੱਲ ਨਹੀਂ। ਹਰ ਚੀਜ਼ ਦੀ ਇੱਕ ਇੱਕ ਚੈਨਲ ਹੁੰਦਾ, ਹਰ ਚੀਜ਼ ਦੀ ਇੱਕ ਜੁਗਤ ਹੁੰਦੀ ਹੈ। ਅਸੀਂ ਪੀੜ੍ਹੀ ਧਰਤੀ ਤੇ ਪਾਉਣੇ ਆ, ਤੇ ਅਸੀਂ ਇਹ ਨਹੀਂ ਕਰਦੇ ਆਕਾਸ਼ ਚ ਲਟਕਾ ਦੇਈਏ, ਹਵਾ ਚ ਲਟਕਾ ਦੇਈਏ, ਥੱਲੇ ਨੂੰ ਫੜੇਗਾ, ਕੋਈ ਨਹੀਂ ਫੜਨਾ। ਉਹ ਧਰਤੀ ਚ ਹੀ ਸੁੱਟਣਾ ਪਏਗਾ, ਧਰਤੀ ਵਿੱਚ ਹੀ ਜੜ ਕਾਇਮ ਕਰਕੇ ਉਦਾਂ ਨੂੰ ਉੱਠੇਗਾ। ਇਵੇਂ ਸਿਮਰਨ ਦੀ ਥਾਂ ਜਿਹੜੀ ਹੈ ਪਹਿਲਾਂ ਜੀਭਾ ਤੇ, ਜੀਭਾ ਤੋਂ ਇਹ ਆਪਣੀ ਜੜ ਹੇਠਾਂ ਨੂੰ ਲਿਜਾਂਦਾ ਹੈ ਤੇ ਆਪਣਾ ਫਲ ਸੁਰਤੀ ਨੂੰ ਲਿਜਾਂਦਾ। ਹਿਰਦੇ ਵਿੱਚ ਜਿਹੜੀਆਂ ਜੜਾਂ ਬਣਦੀਆਂ ਨੇ, ਸੁਰਤੀ ਵਿੱਚ ਇਹਦੇ ਪੱਤੇ ਫਲਦੇ ਫੁੱਲਦੇ ਤੇ ਇਹਨੂੰ ਫਲ ਲੱਗਦੇ, ਪੂਰਾ ਸਰੀਰ ਇਹਦੇ ਰਸ ਨਾਲ ਭਰ ਜਾਂਦਾ। ਜਪਦਿਆਂ ਜਪਦਿਆਂ ਸਿਮਰਨ ਬਣ ਜਾਂਦਾ, ਤੇ ਜਦੋਂ ਜਪਦਿਆਂ ਜਪਦਿਆਂ ਆਖਰ ਮੂੰਹ ਨਾਲ ਜਪਾਂਗੇ ਤੇ ਮੁੱਖ ਪਵਿੱਤਰ ਹੋ ਜਾਂਦਾ, ਰੋਮਾਂ ਵਿੱਚ ਸਰੀਰ ਚ ਰਚ ਜਾਂਦਾ ਹੈ ਤੇ ਸਾਰਾ ਸਰੀਰ ਆਨੰਦ ਨਾਲ ਭਰ ਜਾਂਦਾ। ਉਸ ਅਵਸਥਾ ਵਿੱਚ ਜਾ ਕੇ ਇਉਂ ਪ੍ਰਤੀਤ ਹੁੰਦਾ ਹੈ ਕਿ ਜਿਸ ਵਾਹਿਗੁਰੂ ਨੂੰ ਯਾਦ ਕਰਦਾ ਸਾਂ ਉਹ ਹਿਰਦੇ ਚ ਆ ਕੇ ਬਹਿ ਗਿਆ, ਅੰਦਰ ਆ ਕੇ ਡਿੱਗ ਗਿਆ। ਹਾਲਾਂਕਿ ਉਹ ਕਿਤੇ ਦੂਰ ਨਹੀਂ ਸੀ, ਮੈਨੂੰ ਹੀ ਭੁੱਲਿਆ ਸੀ, ਮੈਂ ਹੀ ਭੁਲਾ ਬੈਠਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰਪੂਰੇ ਦੀਓ ਰੰਗ ਲਾਏ। ਉਹ ਜਿਹੜਾ ਰੰਗ ਲੱਗਦਾ ਹੈ ਨਾ, ਉਸ ਅਵਸਥਾ ਚ ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ